ਬੌੜੀ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨ ਕੀਚਈ ਦਿਲ ਮਿੰਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵਿਆਹ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ

ਜੀ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਦੇ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਏ ਸੁਖ ਜਾਣੇ ਭਰਪੂਰ ਕਰਨੇ, ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ, ਯਾਤਰਾ ਸਫਲੀ

Balar, balar, balar.

ਚੜ੍ਹਦੀ ਕਲਾ ਬਖਸ਼ਣੀ ਮਨਦੀਪ ਕਾਰ ਜਸਵਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਚ ਲੰਗਰਾਂ ਲਈ 200 ਰੁਪਏ ਆਦਰ ਕਰਦੇ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸ਼ੁਕਰਾਨੇ ਵਜਾ।

ਸਵਰਗਵਾਸੀ ਭਗਵਾਨ ਸਿੰਘ ਰਾਮ ਸਿੰਘ ਜੀ ਬਾਬਰੀ, ਨਵਾਲਾ ਸਰਦਾਰ ਸ਼ੇਰ ਸਿੰਘ ਜੀ ਬਾਬਰੀ, ਪੰਜ ਸੌ ਰੁਪਏ ਆਦਰ ਕਰਦੇ।

ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਦੀ ਆਦਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ੋ ਨਾਮ ਦੇ ਆਰੋਪ ਦਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਉਸ ਨਾਮ ਦੇ ਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

ਕਿਰਪਾ ਵੰਡ ਛਕਿਆ ਤਰਮਹਿਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾਖੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਖਾ ਰਿਆਤ

ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਦੀ ਕੀ ਦੇਖ ਤੇ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਸ਼ਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਦੀ ਵਿਵੇਕ ਸਰ ਦੀ ਰਾਮ ਸਰ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਾਂਝੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ

ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ।

ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ ਮੁੱਖ ਹੋ ਉਚਾਰੀਏ ਜੀ।

ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਦਿਨ ਸ਼ੀਜੈ। ਮਹਾਰਾਜ ਜੀ, ਘੜੀਆਂ ਘੜੀਆਂ ਕਰਕੇ

0: ਯਾਰੀ ਉਹ ਇਹ ਦਿਨ ਸ ਉਹ ਜਿਹੜੇ ਦਿਨ ਨੇ ਧਨਤਾ ਦੇ ਯੋਗ ਨੇ, ਉਹ ਜਿਹੜੇ ਦਿਨ ਨੇ ਉਹ ਪ੍ਰਵਾਨ ਨੇ, ਉਹ ਘੜੀਆਂ ਉਹ ਪਹਿਰ ਉਹ ਥਿਤਾ, ਉਹ ਸਮਾਂ ਪ੍ਰਵਾਨ ਹੈ, ਧਨਤਾ ਦੇ ਯੋਗ ਹੈ ਤੇ ਸਫਲਾ ਹੈ।
1: ਸਫਲ ਤੇ ਘੜੀ ਸੰਯੋਗ ਸੁਹਾਵੇ,
0: ਘੜੀ ਦਾ ਅਰਥ ਹੈ ਘੜੀ, ਘੜੀ ਹੁੰਦੀ ਹੈ 24 ਮਿੰਟ ਦੀ ਅਰਥਾਤ 60 ਪਲਾਂ ਦੀ, 60 ਪਲਾਂ ਦਾ ਸਮਾਂ ਘੜੀ ਦਾ ਸਮਾਂ ਜਿਹੜਾ ਹੈ ਉਹ ਵੀ ਸਫਲਾ ਹੈ। ਸਤਿਗੁਰੂ ਜੀ ਦੇ ਨਾਲ ਮਿਲਾਪ ਵਾਲੇ ਉਹ ਸੰਯੋਗ ਵੀ ਸੁਹਾਵੇ, ਸ਼ੋਭਨੀਕ ਅਤੇ ਸਫਲੇ ਹਨ।
1: ਸਤਿਗੁਰ ਸੰਗ ਗਿਆਨਾ,
0: ਜਿਸ ਦਿਨ ਦੇ ਵਿੱਚ ਸਤਿਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਘੜੀਆਂ ਵਿੱਚ ਸਤਿਗੁਰੂ ਜੀ ਤੋਂ ਗਿਆਨ ਪ੍ਰਾਪਤ ਹੁੰਦਾ ਹੈ, ਜਿਸ ਸਮੇਂ ਦੇ ਸੰਯੋਗ ਕਰਕੇ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ ਤੇ ਬ੍ਰਹਮ ਗਿਆਨ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ। ਹੇ ਪਿਆਰਿਓ, ਦਿਨ ਉਹ ਧਨ ਤੇ ਪ੍ਰਵਾਨ ਨੇ, ਘੜੀਆਂ ਵੀ ਉਹ ਸਫਲੀਆਂ ਤੇ ਸੰਯੋਗ ਵੀ ਉਹੀ ਉਹੀ ਚੰਗੇ ਹਨ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਧਨ ਸੁਭਾਗ ਧਨ ਸੁਹਾਗਾ।
0: ਸਤਿਗੁਰੂ ਜੀ ਬਚਨ ਕਰਦੇ ਨੇ ਪਿਆਰਿਓ ਗੁਰਸਿੱਖੋ, ਧਨ ਸੁਭਾਗ, ਉਹ ਭਾਗ ਵੀ ਧਨਤਾ ਦੇ ਯੋਗ ਨੇ, ਉਹ ਮੱਥੇ ਦੇ ਲੇਖ ਵੀ ਧਨਤਾ ਦੇ ਯੋਗ ਨੇ, ਉਹ ਕਰਮ ਵੀ ਧਨਤਾ ਦੇ ਯੋਗ ਨੇ। ਧਨ ਸੁਹਾਗਾ, ਇਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਵੀ ਧਨਤਾ ਦੇ ਯੋਗ ਹੈ।
1: ਧਨ ਦੇਤ ਜਿਨ ਮਾਨਾ,
0: ਤੇ ਧਨਤਾ ਦੇ ਯੋਗ ਹੈ ਉਹ ਪ੍ਰਾਣੀ, ਜਿਸ ਪ੍ਰਾਣੀ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਸਰੂਪ ਰੂਪ ਦੀ ਪ੍ਰਾਪਤੀ ਦਾ ਮਾਨਾ ਮਾਣ ਦਿੰਦੇ ਨੇ, ਸਨਮਾਨ ਦਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਜੀ ਸਤਸੰਗਤ ਦੇ ਨਾਲ ਮਿਲ ਕੇ, ਪੂਰਿਆਂ ਸਤਿਗੁਰਾਂ ਦੇ ਨਾਲ ਮਿਲ ਕੇ ਸਰੂਪ ਰੂਪ ਦੀ ਪ੍ਰਾਪਤੀ ਦਾ ਗਿਆਨ ਦਿੰਦੇ ਨੇ, ਸਰੂਪ ਰੂਪ ਦੀ ਪ੍ਰਾਪਤੀ ਦਾ ਮਾਣ ਦਿੰਦੇ ਨੇ, ਸਨਮਾਨ ਦਿੰਦੇ ਨੇ ਨਾ, ਉਹ ਪ੍ਰਾਣੀ ਵੀ ਧਨਤਾ ਦੇ ਯੋਗ ਹਨ ਜੀਓ। ਐਸਿਆਂ ਦੇ ਪ੍ਰਥਾਏ 'ਤੇ ਕਹਿਣਾ ਬਣਦਾ ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕਹਿ ਸੰਗ ਚਿੱਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਨਮਸਕਾਰ ਉਹਨਾਂ ਜਨਾਂ ਨੂੰ, ਧਨ ਨੇ ਉਹ ਜਨ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਸਰੂਪ ਰੂਪ ਦੀ ਪ੍ਰਾਪਤੀ ਦਾ ਮਾਨਾ ਮਾਣ ਦੇ ਦਿੱਤਾ ਹੈ, ਸਨਮਾਨ ਦੇ ਦਿੱਤਾ ਹੈ ਜੀਓ।
1: ਇਹੋ ਧਨ ਤੁਮਰਾ ਸਭ ਗ੍ਰਹਿ ਧਨ ਤੁਮਰਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦੀ ਐਸੀ ਅਭੇਦਤਾ ਪ੍ਰਾਪਤ ਕਰਕੇ ਆਪ ਜੀ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਪ੍ਰਥਾਏ ਕੈਸਾ ਭਾਵ ਰੱਖਦੇ ਹੋ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅਸੀਂ ਤੇ ਨਿਰੰਕਾਰ ਵਾਹਿਗੁਰੂ ਜੀ ਦੇ ਪ੍ਰਥਾਏ ਇਹ ਭਾਵ ਰੱਖਦੇ ਹਾਂ। ਇਹੋ ਤਨ ਤੁਮਰਾ, ਵਾਹਿਗੁਰੂ ਜੀ ਪਰਮੇਸ਼ਰ ਜੀ ਆਪ ਜੀ ਨੇ ਇਹ ਜਿਹੜਾ ਸਾਨੂੰ ਸਰੀਰ ਬਖਸ਼ਿਆ ਨਾ, ਵਾਸਤਵ ਦੇ ਵਿੱਚ ਇਹ ਸਰੀਰ ਵੀ ਆਪ ਜੀ ਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਰਾ ਬਖਸ਼ਿਸ਼ ਕੀਤਾ ਹੋਇਆ ਧਨ ਵੀ ਆਪ ਜੀ ਦਾ ਹੈ, ਤੇ ਗ੍ਰਹਿ ਜਿਹੜਾ ਘਰ ਹੈ ਬਖਸ਼ਿਸ਼ ਕੀਤਾ ਇਹ ਵੀ ਆਪ ਜੀ ਦਾ, ਸਰੀਰ ਵੀ ਆਪ ਜੀ ਦਾ ਬਖਸ਼ਿਸ਼ ਕੀਤਾ, ਘਰ ਵੀ ਆਪ ਜੀ ਦਾ ਬਖਸ਼ਿਸ਼ ਕੀਤਾ, ਤੇ ਘਰ ਦੇ ਵਿੱਚ ਖਰਚਣ ਖਾਣ ਵਾਸਤੇ ਵਰਤਣ ਵਾਲੇਵੇ ਵਾਸਤੇ ਜਿੰਨਾ ਧਨ ਆਪ ਜੀ ਨੇ ਬਖਸ਼ਿਆ ਇਹ ਵੀ ਸਭ ਆਪ ਜੀ ਦਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਲਈ ਲੋਕ ਅਤੇ ਪਰਲੋਕ ਦੇ ਪਦਾਰਥਾਂ ਦੀਆਂ ਭੁੱਖਾਂ ਗਵਾ ਦੇਣ ਵਾਲਾ ਜਿਹੜਾ ਅੰਮ੍ਰਿਤ ਨਾਮ ਰੂਪੀ ਧਨ ਬਖਸ਼ਿਆ ਨਾ ਮਹਾਰਾਜ, ਇਹ ਧਨ ਵੀ ਆਪ ਜੀ ਦੀ ਦਾਤ, ਇਸ ਧਨ ਦੇ ਵੀ ਆਪ ਜੀ ਦੇ ਦਾਤੇ ਤੇ ਤੁਹਾਡਾ ਹੀ ਹੈ ਇਹ ਜੀਓ।
1: ਕੀਓ ਕੁਰਬਾਨਾ,
0: ਐਸੇ ਵਾਹਿਗੁਰੂ ਜੀ ਤੋਂ ਗੁਰਸਿੱਖ ਪਿਆਰਿਓ ਅਸੀਂ ਆਪਣਾ ਹਿਰਦਾ ਕੁਰਬਾਨ ਕਰਦੇ ਹਾਂ, ਆਪਣਾ ਮਨ ਆਪਣਾ ਦਿਲ ਕੁਰਬਾਨ ਕਰਦੇ ਹਾਂ।
1: ਲੱਖ ਰਾਜ ਸੁਖ ਪਾਏ,
0: ਮਹਾਰਾਜ ਇਸ ਅਵਸਥਾ ਦੇ ਅੰਦਰ ਸੁਖ ਕਿੰਨਾ ਕੁ ਪ੍ਰਾਪਤ ਹੁੰਦਾ ਹੈ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਕਰੋੜਾਂ ਦੀ ਗਿਣਤੀ ਦੇ ਵਿੱਚ ਖਜ਼ਾਨੇ ਹੋਣ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਹੋਣ, ਰਾਜ ਭਾਗ ਦੇ ਜਿੰਨੇ ਸੁੱਖ ਦੁਨੀਆਂ ਦੇ ਅੰਦਰ ਕੁੱਲ ਸ੍ਰਿਸ਼ਟੀ ਦਾ ਰਾਜ ਭੋਗ ਕੇ ਕਹੇ ਜਾਂਦੇ ਹਨ।
1: ਇੱਕ ਨਿਮਖ ਪੇਖ ਦ੍ਰਿਸ਼ਟਾਨਾ,
0: ਇੱਕ ਨਿਮਖ ਮਾਤਰ ਵੀ ਪਰਮੇਸ਼ਰ ਜੀ ਤੱਕ ਲੈਣ, ਦ੍ਰਿਸ਼ਟਾਨਾ ਦ੍ਰਿਸ਼ਟੀ ਗੋਚਰੀ ਕਰ ਲੈਣ, ਇੱਕ ਝਾਤ ਵੀ ਪਾ ਦੇਣ, ਇੱਕ ਨਦਰ ਸਵੱਲੀ ਕਰ ਦੇਣ, ਇੱਕ ਬਾਂਕੀ ਤੱਕਣੀ ਦੇ ਨਾਲ ਟੇਢੀ ਤੱਕਣੀ ਦੇ ਨਾਲ ਕਿਰਪਾ ਕਟਾਖੇ ਅਵਲੋਕਨ ਕੀਨੋ, ਜ਼ਰਾ ਜਿੰਨਾ ਝਲਕਾਰਾ ਮਾਤਰ ਵੀ ਜੇਕਰ ਚੱਕ ਤੱਕ ਲੈਣਾ ਕਰਨ ਵੇਖ

0: ਤੇ ਇਹਨਾਂ ਆਨੰਦ ਪ੍ਰਾਪਤ ਹੁੰਦਾ ਹੈ। ਮਾਨੋ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਹੋਣ, ਕਰੋੜਾਂ ਦੀ ਗਿਣਤੀ ਵਿੱਚ ਖਜ਼ਾਨੇ ਹੋਣ, ਸ੍ਰਿਸ਼ਟੀ ਦਾ ਹੁਕਮ ਹਾਸਲ ਹੋਵੇ ਤੇ ਜਿੰਨਾ ਸੁੱਖ ਮਿਲਦਾ ਨਾ ਉਹਨਾਂ ਸੁੱਖ ਮਿਲ ਜਾਂਦਾ ਪਲਕ ਮਾਤਰ ਵਾਹਿਗੁਰੂ ਜੀ ਦੀ ਦ੍ਰਿਸ਼ਟੀ ਮਾਤਰ ਦੇ ਨਾਲ, ਨਦਰ ਸਵੱਲੀ ਦੇ ਨਾਲ, ਝਲਕਾਰਾ ਮਾਤਰ ਨਦਰ ਪੈਣ ਦੇ ਨਾਲ। ਭਾਈ ਏਡਾ ਵੱਡਾ ਭਾਰੀ ਸੁੱਖ ਹੈ। ਇਸੇ ਪ੍ਰਕਾਰ
1: ਕੋਟ ਲੱਖ ਰਾਜ ਸੁਖ ਪਾਏ,
0: ਇੱਕ ਧਰਤੀ ਦੇ ਸੁੱਖ ਦੀ ਤਾਂ ਗੱਲ ਹੀ ਕੀ ਕਰਨੀ ਹੈ। ਲੱਖਾਂ ਕਰੋੜਾਂ ਬ੍ਰਹਿਮੰਡਾਂ ਦਾ ਰਾਜ ਮਿਲ ਜਾਵੇ ਤੇ ਲੱਖਾਂ ਕਰੋੜਾਂ ਬ੍ਰਹਿਮੰਡਾਂ ਦੇ ਰਾਜ ਨੂੰ ਪ੍ਰਾਪਤ ਕਰਕੇ ਜਿੰਨਾ ਸੁੱਖ ਪਾਈਦਾ ਹੈ,
1: ਨਿਮਖ ਪੇਖ ਦ੍ਰਿਸ਼ਟਾਨਾ,
0: ਉਹਨਾਂ ਸੁੱਖ ਨਿਮਖ ਮਾਤਰ ਸਮੇਂ ਵਿੱਚ, ਅੱਖ ਝਮਕਣ ਸਮੇਂ ਵਿੱਚ ਹੀ ਪ੍ਰਾਪਤ ਕਰ ਲਈਦਾ ਹੈ, ਜਦੋਂ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਲੈਣ। ਲੱਖਾਂ ਸਾਲ, ਕਰੋੜਾਂ ਸਾਲ, ਲੱਖਾਂ ਕਰੋੜਾਂ ਬ੍ਰਹਿਮੰਡਾਂ ਦਾ ਰਾਜ ਕਰੀਏ ਤੇ ਜਿੰਨਾ ਸੁੱਖ ਮਿਲਦਾ ਨਾ, ਵਾਹਿਗੁਰੂ ਜੀ ਦੀ ਅੱਖ ਝਮਕਣ ਜਿੰਨਾ ਸਮਾਂ ਦ੍ਰਿਸ਼ਟੀ ਪੈ ਜਾਵੇ ਤੇ ਪਿਆਰਿਓ ਇੰਨਾ ਸੁੱਖ ਮਿਲ ਜਾਂਦਾ ਹੈ ਜੀਓ।
1: ਜੋ ਕਹੋ ਮੁਖ ਹੋ ਸੇਵਕ ਇਹ ਬੈਸੀ,
0: ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾ, ਸੇਵਕ ਤੂੰ ਇਸ ਅਸਥਾਨ ਦੇ ਉੱਪਰ ਬੈਠਣਾ ਕਰ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ। ਜਿਸ ਵੇਲੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ, ਸਤ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਾਡਾ ਰੂਪ ਜਾਣੋ, ਇਹਨਾਂ ਨੂੰ ਸਾਡਾ ਸਰੂਪ ਜਾਣ ਕਰਕੇ ਅਦਬ ਕਰਨਾ, ਨਮਸਕਾਰ ਕਰਨੀ ਹੈ ਤੇ ਇਹਨਾਂ ਦਾ ਉਪਦੇਸ਼ ਸਰਵਣ ਕਰਨਾ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜੋ ਕਹੋ ਹੋ ਮੁਖੋ, ਜਿਸ ਵੇਲੇ ਮੁਖੋਂ ਕਿਹਾ ਸੇਵਕ ਇਹ ਬੈਸੀ ਹੈ, ਹੇ ਸੇਵਕ ਅਰਜਨ ਦੇਵ ਜੀ ਇਸ ਗੁਰਤਾ ਗੱਦੀ ਦੇ ਉੱਪਰ ਬੈਠਣਾ ਕਰੋ।
1: ਨਾਨਕ ਅੰਤ ਨਾ ਜਾਣਾ,
0: ਉਸ ਵੇਲੇ ਕਿੰਨਾ ਕੁ ਸੁੱਖ ਪ੍ਰਾਪਤ ਹੋਇਆ, ਉੱਥੇ ਲੱਖਾਂ ਕਰੋੜਾਂ ਬ੍ਰਹਿਮੰਡਾਂ ਦੇ ਰਾਜ ਦੀ ਤੇ ਗੱਲ ਹੀ ਕੋਈ ਨਹੀਂ, ਅਰਬਾਂ ਖਰਬਾਂ ਕਿੰਨੇ ਕੁ ਬ੍ਰਹਿਮੰਡਾਂ ਦਾ ਰਾਜ ਪ੍ਰਾਪਤ ਹੋ ਜਾਵੇ ਤੇ ਤਾਂ ਵੀ ਗਿਣਤੀਆਂ 'ਚ ਨਹੀਂ ਆ ਸਕਦਾ। ਇੰਨਾ ਸੁੱਖ ਸੁੱਖ ਨਾਨਕ ਅੰਤ ਨਾ ਜਾਣਾ, ਇੰਨਾ ਵੱਡਾ ਸੁੱਖ ਪ੍ਰਾਪਤ ਕੀਤਾ ਉਸ ਵੇਲੇ ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਜਿਸ ਸੁੱਖ ਦਾ ਉਰਵਾਰ ਪਾਰ ਨਹੀਂ ਆਉਂਦਾ। ਇਸੇ ਪ੍ਰਕਾਰ
1: ਕਹੋ ਮੁਖ ਹੋ ਸੇਵਕ ਇਹ ਬੈਸੀ,
0: ਜਿਸ ਵੇਲੇ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ ਤੇ ਬਚਨ ਕਰਦੇ ਨੇ, ਹੇ ਸੇਵਕ ਹੁਣ ਤੂੰ ਸਰੂਪ ਰੂਪੀ ਤਖਤ ਦੇ ਉੱਪਰ ਬੈਠਣਾ ਕਰ। ਜਿਸ ਤਖਤ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਬੈਠੇ ਤੇ ਬਚਨ ਕਰਦੇ ਨੇ, ਅਬ ਤਾਉ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਿਸ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਜੀ ਦੇ ਅੰਦਰ ਤੇ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਅੰਦਰ ਕੋਈ ਭੇਦ ਨਹੀਂ ਰਹਿ ਜਾਂਦਾ, ਜਿਸ ਅਭੇਦਤਾ ਦੇ ਆਨੰਦ ਨੂੰ ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ, ਇਹ ਬਿਧ ਕਰਤ ਤਪੱਸਿਆ ਭਇਓ ਦੁਆ ਤੇ ਏਕ ਰੂਪ ਹੋਇ ਗਇਓ, ਦੋ ਸਰੂਪਾਂ ਤੋਂ ਇੱਕ ਰੂਪ ਹੀ ਹੋ ਗਏ, ਦੁਸ਼ਟ ਦਮਨ ਅਤੇ ਪਰਮਾਤਮਾ ਜੀ ਤੋਂ ਇੱਕ ਰੂਪ ਹੀ ਹੋ ਗਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ, ਹਰ ਹਰ ਜਨ ਦੂਈ ਏਕ ਹੈ ਬਿਬ ਵਿਚਾਰ ਕਿਛ ਨਾਹ, ਦੂਜੀ ਤੇ ਵਿਚਾਰ ਹੀ ਨਹੀਂ ਰਹਿ ਜਾਂਦੀ। ਉੱਥੇ ਸੇਵਕ ਤੇ ਠਾਕੁਰ, ਦਾਸ ਤੇ ਮਾਲਕ ਇੱਕ ਹੀ ਰੂਪ ਹੋ ਜਾਂਦੇ ਨੇ। ਜਸੋ ਜਦੋਂ ਉਸ ਸਰੂਪ ਰੂਪੀ ਅਵਸਥਾ ਦੇ ਤਖਤ ਤੇ ਬਿਠਾਉਂਦੇ ਨੇ, ਜੋ ਕਹੋ ਹੋ ਮੁੱਖ ਹੋ ਸੇਵਕ ਇਹ ਬੈਸੀ ਹੈ, ਸਤਿਗੁਰੂ ਜੀ ਜਦੋਂ ਕਹਿੰਦੇ ਨੇ ਨਾ, ਹੇ ਸੇਵਕ ਹੁਣ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਸਰੂਪ ਰੂਪੀ ਤਖਤ ਦੇ ਉੱਪਰ ਬੈਠਣਾ ਕਰ।
1: ਨਾਨਕ ਅੰਤ ਨਾ ਜਾਣਾ,
0: ਤੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਦਤਾ ਦਾ ਜਿਹੜਾ ਸੁੱਖ ਹੈ ਨਾ, ਅੰਤ ਨਾ ਜਾਣਾ, ਉਸ ਦਾ ਤੇ ਅੰਤ ਹੀ ਨਹੀਂ ਜਾਣਿਆ ਜਾ ਸਕਦਾ, ਸ਼ਬਦਾਂ ਨਾਲ ਵਿਖਿਆਨ ਹੋ ਹੀ ਨਹੀਂ ਸਕਦਾ। ਸੱਤਾਂ ਸਮੁੰਦਰਾਂ ਦੇ ਜਲ ਨੂੰ ਸਿਆਹੀ ਬਣਾ ਲਿਆ ਜਾਵੇ, ਸਾਰੀ ਬਨਸਪਤੀ ਨੂੰ ਜੇਕਰ ਧਰਤੀ ਦੇ ਸਮੇਤ ਕਾਗਜ਼ ਬਣਾ ਲਿਆ ਜਾਵੇ, ਪਾਉਣ ਨੂੰ ਅਥਵਾ ਗਣੇਸ਼ ਨੂੰ ਲਿਖਾਰੀ ਬਣਾ ਕਰਕੇ ਲਿਖਣ ਦਾ ਲਾ ਦਿੱਤਾ ਜਾਵੇ, ਉਸ ਸੁੱਖ ਨੂੰ ਲਿਖਿਆ ਨਹੀਂ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ ਤੇ ਇਵੇਂ ਉਚਾਰਿਆ ਜਾ ਸਕਦਾ ਹੈ। ਕਹਿਬੇ ਕਹੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹ ਜਿਹੜਾ ਸੁੱਖ ਹੈ ਨਾ ਪਿਆਰਿਓ, ਉਹ ਫਿਰ ਦੱਸਣ ਵਿੱਚ, ਕਹਿਣ ਵਿੱਚ, ਅੱਖਰਾਂ ਦੇ ਨਾਲ ਵਿਖਿਆਨ ਕਰਨ ਦੇ ਵਿੱਚ ਨਹੀਂ ਆਉਂਦਾ ਹੈ ਜੀਓ।
1: ਰਗ ਮਹੱਲਾ ਪੰਜਵਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਪ੍ਰਮਚਨਾ ਦੇ ਨਾਲ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ ਜੀਓ।
1: ਮੋਰੋ ਸਹਸਾ ਦੁਖ ਗਿਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡਾ ਦੁਨਿਆਵੀ ਜੀਵਾਂ ਦਾ ਜਿੰਨਾ ਕੁ ਜੀਵਨ ਬਤੀਤ ਹੋਇਆ ਨਾ, ਉਹ ਸੰਸਿਆਂ ਦੇ ਵਿੱਚ ਤੇ ਦੁੱਖਾਂ ਵਿੱਚ ਹੀ ਗੁਜ਼ਰਿਆ। ਜਿਸ ਮਨੁੱਖ ਪਹਿ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਹੱਸਦੇ ਚਿਹਰੇ ਨਜ਼ਰ ਆਉਂਦੇ ਨੇ, ਪਰ ਹਿਰਦੇ ਚੋਂ ਕਿੰਨੇ ਕੁ ਖੁਸ਼ ਨੇ। ਸਤਿਗੁਰੂ ਜੀ ਨੇ ਨਿਰਣਾ ਕਰ ਦਿੱਤਾ, ਨਾਨਕ ਦੁਖੀਆ ਸਭ ਸੰਸਾਰ, ਸਾਰਿਆਂ ਦੀਆਂ ਦੁੱਖਾਂ ਕੀਆਂ ਪੰਡਾਂ ਖੁੱਲਦੀਆਂ ਨੇ, ਤੇ ਜਿਸ ਵੇਲੇ ਕਿਸੇ ਦੇ ਨਾਲ ਵਾਰਤਾਲਾਪ ਕੀਤਾ ਜਾਵੇ ਨਾ, ਫਿਰ ਸੁੱਖ ਨਾ ਨਿਕਲਿਓ। ਕੋਈ ਸੁੱਖ ਦਾ ਬਚਨ ਨਹੀਂ, ਕਹਿੰਦਾ ਮੈਂ ਬੜਾ ਦੁਖੀ ਹਾਂ, ਦੂਜਾ ਕਹਿੰਦਾ ਭਰਾਵਾ ਮੈਂ ਤੇਰੇ ਤੋਂ ਵੀ ਬਹੁਤਾ ਦੁਖੀ ਹਾਂ। ਸਾਰਾ ਸੰਸਾਰ ਦੁੱਖਾਂ ਦੇ ਨਾਲ ਭਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾਲਤਾ ਕਰਕੇ ਦੱਸੋ, ਇਹ ਸੰਸੇ ਤੇ ਦੁੱਖ ਮਿਟਦੇ ਕਿਵੇਂ ਨੇ? ਇਹ ਸਰੀਰ ਦੇ ਦੁੱਖ, ਮਾਨਸਿਕ ਦੁੱਖ, ਵਿਛੋੜੇ ਦੇ ਦੁੱਖ, ਗਰੀਬੀ ਦੇ ਦੁੱਖ, ਭੁੱਖ ਦੇ ਦੁੱਖ, ਮਹਾਰਾਜ ਤ੍ਰੈਗੁਣ ਆਤਮਿਕ ਮਾਇਆ ਦੇ ਦੁੱਖ, ਮਾਇਆ ਦੇ ਬੰਧਨਾਂ ਦੇ ਦੁੱਖ, ਵਿਕਾਰਾਂ ਦੇ ਬੰਧਨਾਂ ਦੇ ਦੁੱਖ, 84 ਲੱਖ ਜੂਨੀਆਂ ਦੇ ਦੁੱਖ, ਗਰਭ ਜੂਨੀਆਂ ਦੇ ਦੁੱਖ, ਜੰਮਾ ਦੀ ਮਾਰ, ਇਸੇ ਪ੍ਰਕਾਰ ਨਰਕਾਂ ਦੇ ਦੁੱਖ, ਮਹਾਰਾਜ ਇਹ ਮਿਟਦੇ ਕਿਵੇਂ ਨੇ? ਫਿਰ ਸੰਸੇ ਨਹੀਂ ਜਾਂਦੇ, ਇਹਨਾਂ ਸੰਸਿਆਂ ਦੀ ਨਿਵਿਰਤੀ ਕਿਵੇਂ ਹੋਵੇ? ਤੇ ਸਤਿਗੁਰ ਦੇਵ ਪਿਤਾ ਜੀ ਫਰਮਾਉਂਦੇ ਹਨ,
1: ਅਬ ਮੋਰੋ ਸਹਸਾ ਦੁਖ ਗਿਆ।
0: ਨਿਜ ਦਾ ਤਜ਼ਰਬਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਕਲਿਆਣ ਵਾਸਤੇ ਸਾਂਝਾ ਕਰਦੇ ਨੇ। ਹੇ ਭਾਈ, ਹੁਣ ਮੇਰਾ ਸਾਰਾ ਸੰਸਾ ਵੀ ਚੱਲਿਆ ਗਿਆ, ਕੋਈ ਸੰਸਾ ਨਹੀਂ ਰਿਹਾ, ਤੇ ਸਾਰੇ ਦੁੱਖ ਜਿਹੜੇ ਸਨ ਦੁੱਖ ਵੀ ਚਲੇ ਗਏ, ਕੋਈ ਦੁੱਖ ਵੀ ਨਹੀਂ ਰਿਹਾ। ਮਹਾਰਾਜ ਇਹ ਸੰਸੇ ਤੇ ਦੁੱਖ ਕਿਵੇਂ ਗਏ ਹਨ?
1: ਅਵਰ ਉਪਾਉ ਸਗਲ ਤਿਆਗ ਛੋਡੇ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹੋਰ ਜਿੰਨੇ ਵੀ ਉਪਾਅ ਕਰਨੇ, ਯਤਨ ਕਰਨੇ ਨੇ ਨਾ, ਉਹ ਸਾਰੇ ਛੱਡ ਦਿੱਤੇ ਨੇ। ਯੋਗਾ ਅਭਿਆਸ ਕਰਨਾ, ਹੱਠ ਯੋਗ ਕਰਨਾ, ਕਸ਼ਟ ਯੋਗ ਕਰਨਾ, ਜੰਗਲਾਂ 'ਚ ਜਾ ਕੇ ਵਸਣਾ, ਸੰਨਿਆਸ ਲੈ ਲੈਣਾ, ਤੀਰਥਾਂ ਦੇ ਕੰਢਿਆਂ 'ਤੇ ਵਸਣਾ, ਜਲ ਧਾਰੇ ਕਰਨੇ, ਧੋਤੀ ਨੇਤੀ ਨਿਓਲੀ ਕਰਮ ਕਰਨੇ, ਇਸੇ ਪ੍ਰਕਾਰ ਹੋਰ ਜਿਹੜੇ ਸਾਧਨ ਕਰਨੇ ਨੇ, ਉਹ ਜਿੰਨੇ ਵੀ ਉਪਾਅ ਕਹੇ ਜਾਂਦੇ ਨੇ ਨਾ, ਔਰ ਉਪਾਉ ਸਗਲ ਤਿਆਗ ਛੋਡੇ, ਇੱਕ ਅੰਮ੍ਰਿਤ ਨਾਮ ਤੋਂ ਬਿਨਾਂ ਜਿੰਨੇ ਵੀ ਉਪਾਅ, ਜਿੰਨੇ ਵੀ ਯਤਨ ਕਹੇ ਜਾਂਦੇ ਨੇ ਨਾ, ਉਹ ਸਾਰੇ ਤਿਆਗ ਦਿੱਤੇ ਨੇ। ਉਹਨਾਂ ਸਾਰਿਆਂ ਨੂੰ ਕਰਨਾ ਛੱਡ ਦਿੱਤਾ ਹੈ, ਮਨ ਦੇ ਵਿੱਚੋਂ ਉਹਨਾਂ ਦੀ ਟੇਕ ਛੱਡ ਦਿੱਤੀ ਏ, ਤਨ ਦੇ ਨਾਲ ਉਹਨਾਂ ਨੂੰ ਕਰਨੇ ਦਾ ਵਿਚਾਰ ਹੀ ਤਿਆਗ ਦਿੱਤਾ ਹੈ, ਫੁਰਨਾ ਤੱਕ ਵੀ ਤਿਆਗ ਦਿੱਤਾ ਹੈ।
1: ਸਤਿਗੁਰ ਸ਼ਰਨ ਪਿਆ।
0: ਸੋ ਫਿਰ ਮਹਾਰਾਜ, ਆਪ ਜੀ ਨੇ ਕਿਹੜਾ ਐਸਾ ਵੱਡਾ ਭਾਰੀ ਯਤਨ ਕੀਤਾ ਕਿ ਸੰਸੇ ਵੀ ਮਿਟ ਗਏ ਤੇ ਦੁੱਖ ਵੀ ਮਿਟ ਗਏ? ਹਜ਼ੂਰ ਫਰਮਾਉਂਦੇ ਨੇ, ਭਾਈ ਹੋਰ ਕੋਈ ਯਤਨ ਨਹੀਂ ਕੀਤਾ, ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਆ। ਜਿਵੇਂ ਸ਼ੇਰ ਦੀ ਸ਼ਰਨ ਵਿੱਚ ਪੈ ਜਾਈਏ, ਗਿੱਦੜ ਦਾ ਡਰ ਨਹੀਂ ਰਹਿੰਦਾ ਨਾ, ਸਿੰਘ ਸਰਨ ਕੱਤ ਜਾਈਏ ਜਾਂ ਉਹ ਜੰਬੁਕ ਗ੍ਰਾਸਾ ਹੈ, ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਜਾਈਏ ਪੈ ਜਾਈਏ, ਦੁੱਖਾਂ ਦਾ ਡਰ ਨਹੀਂ ਰਹਿੰਦਾ, ਜਮਾਂ ਦਾ ਡਰ ਨਹੀਂ ਰਹਿੰਦਾ, ਗਰਭ ਜੂਨੀਆਂ ਦਾ ਡਰ ਨਹੀਂ ਰਹਿੰਦਾ, ਤੇ ਸੰਸੇ ਤੇ ਸਤਿਗੁਰੂ ਜੀ ਕਿਰਪਾ ਕਰਕੇ ਬਚਨਾਂ ਨਾਲ ਹੀ ਮੇਟ ਦਿੰਦੇ ਨੇ। ਭਾਈ ਇਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦਾ ਪ੍ਰਤਾਪ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਸਰਬ ਸਿੱਧ ਕਾਰਜ ਸਭ ਸਵਰੇ।
0: ਸੋ ਮਹਾਰਾਜ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਕਰਨੇ ਦੇ ਨਾਲ ਹੋਰ ਕੀ ਪ੍ਰਾਪਤੀ ਹੋਈ ਏ? ਹਜ਼ੂਰ ਫਰਮਾਉਂਦੇ ਨੇ, ਸਰਬ ਸਿੱਧ ਕਾਰਜ, ਹਰ ਇੱਕ ਦੁਨਿਆਵੀ ਮਨੁੱਖ ਦੇ ਮਨ ਦੀ ਚਾਹਤ ਹੁੰਦੀ ਏ, ਇੱਛਾ ਹੁੰਦੀ ਏ, ਮੇਰੇ ਸਾਰੇ ਕਾਰਜ ਸਫਲੇ ਹੋਣ, ਕਾਰਜਾਂ ਵਿੱਚ ਕੋਈ ਵਿਘਨ ਨਾ ਪਵੇ। ਤੇ ਸਤਿਗੁਰਾਂ ਦੇ ਅੰਦਰ ਇਹ ਬਰਕਤਾਂ ਨੇ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਾਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਤਿਗੁਰੂ ਜੀ ਦੇ ਅੰਦਰ ਇਹ ਬਰਕਤਾਂ ਨੇ, ਫਿਰ ਘਰ ਬੈਸਾ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਰਿਆਂ ਦੇ ਕਾਰਜ ਸਵਾਰ ਦਿੰਦੇ ਨੇ। ਹਜ਼ੂਰ ਫਰਮਾਉਂਦੇ ਨੇ, ਸਰਬ ਸਿੱਧ ਕਾਰਜ ਸਭ ਸਵਰੇ, ਸਾਨੂੰ ਸਾਰੀਆਂ ਸਿੱਧੀਆਂ, ਨਵ ਨਿਧੇ ਨਵ ਨਿਧੇ, ਮੇਰਿਆ ਕਰਮ ਹੈ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ ਰਾਮ। ਨੌ ਨਿਧਾਂ 18 ਸਿੱਧਾਂ, ਸਾਰੀਆਂ ਨਿਧੀਆਂ ਕਰੋੜਾਂ ਬਰਕਤਾਂ ਚਰਨਾਂ ਦੀਆਂ ਦਾਸੀਆਂ ਹੋ ਗਈਆਂ ਨੇ। ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ ਸਾਰੇ ਸਾਡੇ ਲੋਕ ਦੇ ਤੇ ਪਰਲੋਕ ਦੇ ਕਾਰਜ ਸਵਰ ਗਏ ਨੇ। ਜੋ ਪਿਤਾ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ ਨਾ, ਪੱਕਾ ਅੰਮ੍ਰਿਤ ਸਰੋਵਰ ਬਣਾਓ, ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਓ, ਇਹ ਕਾਰਜ ਵੀ ਸਵਰ ਗਏ ਨੇ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕਰਨੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਨਾ ਇਹ ਕਾਰਜ ਸਵਰ ਗਏ ਨੇ। ਦੁਸ਼ਮਣ ਜਿਹੜੇ ਸੁਲਹੀ ਖਾਨ ਸੁਲੱਭੀ ਖਾਨ ਬਣ ਕੇ ਚੜ੍ਹ ਕੇ ਆਏ ਸਨ ਉਹ ਰਸਤੇ ਵਿੱਚ ਹੀ ਮਾਰੇ ਗਏ, ਇਹ ਕਾਰਜ ਸਵਰ ਗਏ ਨੇ। ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਸਾਹਿਬ ਜੀਆਂ ਦੇ ਸਰੀਰ ਦੇ ਉੱਪਰ ਵੱਡਾ ਭਾਰੀ ਤਾਪ ਅਤੇ ਚੇਚਕ ਦਾ ਰੋਗ ਆਇਆ ਸੀ। ਉਹ ਤਾਪ ਜਾਣੇ ਰੂਪੀ ਅਤੇ ਚੇਚਕ ਹਟਣੇ ਰੂਪੀ ਸੀਤਲਾ 'ਤੇ ਰੱਖਿਆ ਬਿਹਾਰੀ। ਵਾਹਿਗੁਰੂ ਪਰਮੇਸ਼ਰ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੀਤਲਾ ਤੋਂ ਅਤੇ ਤਾਪ ਤੋਂ ਰੱਖਿਆ, ਇਹ ਕਾਰਜ ਸਵਰ ਗਏ ਨੇ। ਸੋ ਹਜ਼ੂਰ ਫਰਮਾਉਂਦੇ ਨੇ ਭਾਈ ਸਾਰੇ ਕਾਰਜ ਸਾਡੇ ਸਵਰ ਗਏ ਅਤੇ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ।
1: ਰੋਗ ਸਗਲ ਹੀ ਖਾਇਆ
0: ਮਹਾਰਾਜ, ਜਿਸ ਦੇ ਕਾਰਜ ਆਪਣੇ ਆਪ ਸਿੱਧ ਹੋਈ ਜਾਣ ਨਾ ਮਨ ਵਿੱਚ ਹੰਗਤਾ ਆ ਜਾਂਦੀ ਏ ਕਿ ਮੇਰੇ ਕੰਮ ਤੇ ਆਪਣੇ ਆਪ ਹੀ ਹੋਈ ਜਾਂਦੇ ਨੇ, ਐਸੀ ਹੰਗਤਾ ਵੀ ਕਿਧਰੇ ਆਉਂਦੀ ਹੋਵੇਗੀ। ਤੇ ਹਜ਼ੂਰ ਫਰਮਾਉਂਦੇ ਨੇ ਅਹੰਗ ਰੋਗ ਸਗਲ ਹੀ ਖਾਇਆ, ਅਹੰਗ ਰੋਗ ਹੰਗਤਾ ਦੇ ਰੋਗ ਦੇ ਸਹਿਤ ਸਗਲ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਜਿੰਨੇ ਵੀ ਵਿਕਾਰ ਨੇ ਉਹ ਸਾਰੇ ਦੇ ਸਾਰੇ ਹੀ ਖੈ ਹੋ ਗਏ ਨੇ, ਨਾਸ਼ ਹੋ ਗਏ ਨੇ। ਕੋਈ ਵਿਕਾਰ, ਕੋਈ ਹੰਗਤਾ ਮਮਤਾ, ਕੋਈ ਰਾਗ ਦਵੈਸ਼ ਇਤਿਆਦਿਕ ਨੇੜੇ ਨਹੀਂ ਆਉਂਦੇ।
1: ਪਰਾਧ ਖਿਨ ਮਹਿ ਖਾਓ ਭਾਈ ਹੈ
0: ਮਹਾਰਾਜ, ਸਤਿਗੁਰਾਂ ਦੇ ਚਰਣਾਂ ਦੀ ਬਰਕਤਾਂ ਬਾਰੇ ਸਾਨੂੰ ਹੋਰ ਵੀ ਦੱਸਣਾ ਕਰੋ। ਮਹਾਰਾਜ ਕਿੰਨੀਆਂ ਕੁ ਬਰਕਤਾਂ ਸਤਿਗੁਰਾਂ ਦੇ ਚਰਣਾਂ ਵਿੱਚ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇੰਨੀਆਂ ਬਰਕਤਾਂ ਨੇ ਕਿਸੇ ਪ੍ਰਾਣੀ ਨੇ ਕਰੋੜਾਂ ਹੀ ਅਪਰਾਧ ਕੀਤੇ ਹੋਣ ਤੇ ਨਿਮਰਤਾ ਭਾਵ ਦੇ ਨਾਲ ਸਤਿਗੁਰਾਂ ਦੇ ਚਰਣਾਂ ਦੀ ਸ਼ਰਨ ਵਿੱਚ ਪੈ ਜਾਵੇ ਨਾ, ਖਿਨ ਮੈਂ ਹੈ, ਖਿਨ ਮਾਤਰ ਸਮੇਂ ਦੇ ਵਿੱਚ, ਬਹੁਤ ਅਲਪ ਕਾਲ ਦਾ ਨਾਮ ਹੈ ਖਿਨ, ਘੱਟ ਘੱਟ ਸ਼ਬਦ ਬੋਲੀਏ ਨਾ ਇੰਨੇ ਸਮੇਂ ਵਿੱਚ ਦੋ ਖਿਨ ਬਤੀਤ ਹੋ ਜਾਂਦੇ ਨੇ। ਤੇ ਹਜ਼ੂਰ ਬਚਨ ਕਰਦੇ ਨੇ ਇੰਨੇ ਖਿਨ ਭਰ ਸਮੇਂ ਦੇ ਅੰਦਰ ਹੀ ਕਰੋੜਾਂ ਹੀ ਜਿਹੜੇ ਅਪਰਾਧ ਨੇ ਉਹ ਸਾਰੇ ਦੇ ਸਾਰੇ ਖਾਓ ਭਈ ਹੈ ਨਾਸ਼ ਹੋ ਜਾਂਦੇ ਨੇ। ਕਰੋੜਾਂ ਜਨਮਾਂ ਦੇ ਅਪਰਾਧ, ਕਰੋੜਾਂ ਜੂਨੀਆਂ ਦੇ ਅਪਰਾਧ, ਕਰੋੜਾਂ ਸਾਲਾਂ ਦੇ ਅਪਰਾਧ ਕੀਤੇ ਹੋਏ, ਕਰੋੜਾਂ ਕਰੋੜਾਂ ਅਪਰਾਧ, ਕੋਟ ਜਿਹੜੇ ਪਾਪਾਂ ਦੇ ਕਿਲੇ ਹੀ ਉਸਰੇ ਹੁੰਦੇ ਨੇ ਸਾਰੇ ਨਾਸ਼ ਹੋ ਜਾਂਦੇ ਨੇ ਖਿਨ ਮਾਤਰ ਸਮੇਂ ਦੇ ਵਿੱਚ। ਸਤਿਗੁਰੂ ਜੀ ਐਸੀਆਂ ਬਖਸ਼ਿਸ਼ਾਂ ਕਰਦੇ ਹਨ ਜੀਓ।
1: ਗੁਰਮਿਲ ਹਰ ਹਰ ਕਹਿਆ
0: ਮਹਾਰਾਜ, ਸਤਿਗੁਰਾਂ ਦੇ ਚਰਨਾਂ ਵਿੱਚ ਐਸੀ ਕਿਹੜੀ ਬਰਕਤ ਹੈ ਜਿਸ ਦੇ ਨਾਲ ਕਰੋੜਾਂ ਜਨਮਾਂ ਦੇ, ਕਰੋੜਾਂ ਸਾਲਾਂ ਦੇ ਉਸਰੇ ਹੋਏ ਪਾਪਾਂ ਦੇ ਕਿਲੇ ਅਪਰਾਧਾਂ ਦੇ ਸਾਰੇ ਮਿਟ ਜਾਂਦੇ ਨੇ। ਤੇ ਹਜ਼ੂਰ ਜੀ ਫਰਮਾਉਂਦੇ ਨੇ ਗੁਰਮਿਲ ਹਰ ਹਰ ਕਹਿਆ, ਸਤਿਗੁਰੂ ਜੀ ਸੰਗਤ ਵਿੱਚ ਮਿਲਾ ਲੈਂਦੇ ਨੇ ਤੇ ਜਿਹੜੇ ਸਤਿਗੁਰਾਂ ਦੀ ਸੰਗਤ ਦੇ ਨਾਲ ਮਿਲ ਕੇ ਹਰ ਹਰ ਮੁਖ ਚੋਂ ਕਹਿੰਦੇ ਨੇ, ਜਿਹੜੇ ਮੁਖ ਚੋਂ ਉਚਾਰਦੇ ਨੇ ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ
1: ਵਾਹਿਗੁਰੂ,
0: ਤੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਦੇ ਅੰਦਰ ਇੰਨੀ ਬਰਕਤ ਹੈ, ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਇੰਨੀ ਵੱਡੀ ਬਰਕਤ ਹੈ ਅੰਮ੍ਰਿਤ ਨਾਮ ਦੇ ਵਿੱਚ। ਤੇ ਜਿਹੜਾ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਨਾ, ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਜੋ ਸਾਰਿਆਂ ਜੀਵਾਂ ਦੇ ਤਾਂ ਹੀ ਹਰਿਆਂ ਭਰਿਆਂ ਕਰਨੇ ਵਾਲਾ ਪਰਮੇਸ਼ਰ ਹੈ। ਤੇ ਇਸ ਹਰੀ ਜੀ ਦਾ ਨਾਮ ਸਤਿਗੁਰੂ ਜੀ ਕਹਿਆ ਕਹਿ ਕਰਕੇ ਪ੍ਰਾਣੀ ਤੋਂ ਜਪਵਾਉਂਦੇ ਨੇ। ਤੇ ਜਿਹੜਾ ਸਤਿਗੁਰੂ ਜੀ ਦੀ ਸੰਗਤ ਨਾਲ ਮਿਲ ਕੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਨਾਮ ਜਪ ਲੈਂਦਾ, ਇੱਕ ਵਾਰ ਵੀ ਕਹਿ ਦਿੰਦਾ ਸਤਨਾਮ
1: ਸ੍ਰੀ
0: ਵਾਹਿਗੁਰੂ, ਪਿਆਰ ਭਾਵਨਾ ਦੇ ਨਾਲ ਇੱਕ ਵਾਰ ਵੀ ਕਹਿਣੇ ਦੇ ਨਾਲ ਕੋਟ ਅਪਰਾਧ ਖਿਨ ਮਹਿ ਖਾਓ ਭਾਈ ਹੈ, ਕਰੋੜਾਂ ਅਪਰਾਧ, ਕਰੋੜਾਂ ਕਰੋੜਾਂ ਜਨਮਾਂ ਦੇ ਅਪਰਾਧ ਖਿਨ ਮਾਤਰ ਸਮੇਂ ਦੇ ਅੰਦਰ ਨਾਸ਼ ਹੋ ਜਾਂਦੇ ਹਨ। ਇਹ ਨਾਮ ਦੀਆਂ ਬਰਕਤਾਂ ਨੇ, ਨਾਮ ਦੀ ਵਡਿਆਈ ਕਹਿਣ ਵਿੱਚ ਹੀ ਨਹੀਂ ਆਉਂਦੀ। ਜਾਪ ਤਾਪ ਸੰਜਮ ਨੇਮ ਬ੍ਰਤ ਪੂਜਾ ਆਚਾਰ ਅਥਿਤੀ ਪੂਜਨ ਦੇਵ ਅਰਚਨਾ ਤੀਰਥ ਇਸ਼ਨਾਨ ਬੜੇ ਸਾਧਨ ਕਹੇ ਜਾਂਦੇ ਨੇ, ਬੜੇ ਪੁੰਨ ਕਹੇ ਜਾਂਦੇ ਨੇ, ਬੜੇ ਦਾਨ ਕਹੇ ਜਾਂਦੇ ਨੇ, ਪਰ ਸਤਿਗੁਰੂ ਜੀ ਨੇ ਨਿਰਣਾ ਹੀ ਦੇ ਦਿੱਤਾ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਾਰਿਆਂ ਸਾਧਨਾਂ ਦੇ ਵਿੱਚੋਂ ਉੱਚਾ ਸਾਧਨ ਵੱਡਾ ਸਾਧਨ ਹੈ ਪਰਮੇਸ਼ਰ ਜੀ ਦਾ ਨਾਮ। ਸੋ ਇਸੇ ਪ੍ਰਕਾਰ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਸਾਧਨ ਤੇ ਬੜੇ ਨੇ ਪਰ ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਦੂਜਾ ਕੋਈ ਸਾਧਨ ਹੋ ਹੀ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਜਿੰਨੇ ਵੀ ਕਰੋੜਾਂ ਜਨਮਾਂ ਦੇ, ਕਰੋੜਾਂ ਸਾਲਾਂ ਦੇ, ਕਰੋੜਾਂ ਕਰੋੜਾਂ ਕੀਤੇ ਹੋਏ ਅਪਰਾਧ ਨੇ ਖਿਨ ਮਾਤਰ ਸਮੇਂ ਦੇ ਅੰਦਰ ਨਾਸ਼ ਹੋ ਜਾਂਦੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਮੁਖ ਦੇ ਵਿੱਚੋਂ ਹਰ ਹਰ ਨਾਮ ਨੂੰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਕਹਿਆ ਹੈ ਜੀਓ।
1: ਪੰਜ ਦਾਸ ਗੁਰ ਵਸਗਤ ਕੀਨੇ।
0: ਸੋ ਮਹਾਰਾਜ ਇਹ ਪੰਜ ਕੰਮ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਤੇ ਖਹਿੜਾ ਹੀ ਨਹੀਂ ਛੱਡਦੇ, ਇਹਨਾਂ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਪੰਚ ਇਹ ਜਿਹੜੇ ਪੰਜ ਵਿਕਾਰ ਨੇ ਨਾ ਦਾਸ ਗੁਰ ਵਸਗਤ ਕੀਨੇ, ਪੂਰਿਆਂ ਸਤਿਗੁਰਾਂ ਨੇ ਆਪਣੇ ਉੱਤਮ ਅਧਿਕਾਰੀਆਂ ਦੇ ਨਾਮ ਦੇ ਰਸੀਆਂ ਦੇ ਸੰਤਾਂ ਭਗਤਾਂ ਦੇ ਮਹਾਂਪੁਰਖਾਂ ਦੇ ਵਸ ਦੇ ਵਿੱਚ ਕਰਕੇ ਇਹਨਾਂ ਵਿਕਾਰਾਂ ਨੂੰ ਆਪਣੇ ਪਿਆਰਿਆਂ ਦੇ ਦਾਸ ਬਣਾ ਰੱਖਿਆ ਹੈ।
1: ਮਨ ਨਿਹਚਲ ਨਿਰਭਇਆ।
0: ਉਹਨਾਂ ਗੁਰਮੁਖਾਂ ਦਾ ਮਨ ਨਿਹਚਲ ਅਵਸਥਾ ਨੂੰ ਪ੍ਰਾਪਤ ਕਰ ਚੁੱਕਿਆ ਹੈ, ਨਿਰਭਇਆ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਉਹਨਾਂ ਨੂੰ ਭਇਆ ਭੈ ਤੋਂ ਨਿਰਰਹਿਤ ਕਰ ਦਿੱਤਾ ਹੈ। ਨਾ ਉਹਨਾਂ ਨੂੰ ਪੰਜ ਇਹਨਾਂ ਚੋਰਾਂ ਦਾ ਡਰ, ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਡਰ, ਨਾ ਤਿਹਨਾਂ ਨੂੰ ਜਮਾਂ ਦਾ ਡਰ, ਨਾ ਤਿਹਨਾਂ ਨੂੰ ਕਾਲ ਦਾ ਡਰ। ਭਾਈ ਉਹ ਨਿਰਭੈ ਹੀ ਹੋ ਰਹੇ ਨੇ। ਨਿਰਭਉ ਜਪੈ ਸਗਲ ਭਉ ਮਿਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਾਉ ਸਭ ਗਵਾਸੀ। ਵਾਹਿਗੁਰੂ ਜੀ ਨੇ ਸਤਿਗੁਰਾਂ ਨੇ ਉਹਨਾਂ ਦੇ ਸਾਰੇ ਡਰ, ਸੱਤ ਪ੍ਰਕਾਰ ਦੇ ਭੈ ਜਿਹੜੇ ਵਿਦਵਾਨ ਜਨਾਂ ਨੇ ਮੰਨੇ ਨੇ, ਜਹ ਭਵ ਭੈ ਪਰ ਲੋਕ ਭੈ, ਜਨਮ ਬੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ, ਇਹ ਸੱਤ ਪ੍ਰਕਾਰ ਦੇ ਡਰ ਵੀ ਸਾਰੇ ਦੂਰ ਕਰ ਦਿੱਤੇ ਹਨ ਜੀਓ।
1: ਆਏ ਨਾ ਜਾਵਾ ਨਾ ਕਤਹੀ ਡੋਲਾ।
0: ਭਾਈ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਲੈ ਕਰਕੇ ਨਾਮ ਜਪਣ ਵਾਲਾ ਨਾਮ ਦਾ ਜਿਹੜਾ ਰਸੀਆ ਨਾ, ਫਿਰ ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਨਮ ਲੈ ਕਰਕੇ ਬਹੁੜੋ ਨਿਖੇਧ ਜੂਨੀਆਂ ਟੇਢੀਆਂ ਜੂਨੀਆਂ ਵਿੱਚ ਆਉਂਦਾ ਨਹੀਂ। ਮ੍ਰਿਤੂ ਭਾਵ ਨੂੰ ਪ੍ਰਾਪਤ ਕਰਕੇ ਕਾਲ ਦਾ ਮਾਰਿਆ ਮਰ ਕੇ ਫਿਰ ਪਰਲੋਕ ਨੂੰ ਜਾਂਦਾ ਨਹੀਂ। ਨਾ ਕਤਹੂ ਡੋਲੈ, ਉਸ ਦਾ ਜਿਹੜਾ ਮਨ ਹੈ ਨਾ ਫਿਰ ਕਦੇ ਡੋਲਦਾ ਨਹੀਂ। ਕਬੀਰ ਸੰਤ ਨਾ ਛੋੜੈ ਸੰਤਾ ਹੀ, ਜਾਓ ਕੋਟਕ ਮਿਲ ਹੈ ਅਸੰਤ, ਜਿਉ ਮਲਿਆਗਰ ਭੁਯੰਗਮ ਬੇਡਿਆ ਤਾਂ ਸੀਤਲਤਾ ਨਾ ਤਜੰਤ। ਕਰੋੜਾਂ ਪਾਪੀ ਪੁਰਸ਼ ਵੀ ਉਸਦੇ ਨਾਲ ਆ ਕੇ ਮਿਲ ਕੇ ਉਸ ਨੂੰ ਡਲਾਉਣ ਦਾ ਯਤਨ ਕਰਨ, ਵਿਕਾਰਾਂ ਵਿੱਚ ਗਲਤਾਨ ਕਰਨ ਦਾ ਯਤਨ ਕਰਨ, ਤਾਂ ਵੀ ਉਸਦਾ ਮਨ ਡੋਲਦਾ ਨਹੀਂ। ਰਾਜ ਭਾਗ ਦੇ ਲਾਲਚ ਦਿੱਤੇ ਜਾਣ, ਤਖਤਾਂ ਦੇ ਡੋਲਿਆਂ ਦੇ ਲਾਲਚ ਦਿੱਤੇ ਜਾਣ, ਜਿਵੇਂ ਭਾਈ ਤਾਰੂ ਸਿੰਘ ਜੀ ਨੂੰ ਦਿੱਤੇ ਗਏ, ਭਾਈ ਸ਼ੁਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਲਾਲਚ ਦਿੱਤੇ ਗਏ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਪਰ ਡੋਲੇ ਨਹੀਂ। ਹਜ਼ੂਰ ਬਚਨ ਕਰਦੇ ਨੇ ਭਾਈ, ਫਿਰ ਐਸੇ ਜਿਹੜੇ ਨਾਮ ਦੇ ਰਸੀਏ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਯੋਧੇ ਨੇ ਨਾ ਸੂਰਬੀਰ ਬਹਾਦਰ, ਉਹਨਾਂ ਦੇ ਮਨ ਫਿਰ ਡੋਲਦੇ ਨਹੀਂ। ਨਾ ਉਹ ਜਨਮ ਲੈ ਕੇ ਬਹੁੜੋ ਆਉਂਦੇ ਨੇ, ਨਾ ਮਰ ਕੇ ਜਾਂਦੇ ਨੇ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ, ਹਿਰਦਾ ਸਦਾ ਨਿਸ਼ਚਲ ਹੋ ਜਾਂਦਾ ਹੈ। ਸਾਧ ਸੰਗਤ ਜੀ, ਸਾਡਾ ਤਾਂ ਉਲਾਂਭਾ ਹੀ ਇਹ ਰਹਿੰਦਾ। ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੀ ਇਹ ਹੈ ਜੀ, ਮਨ ਨਹੀਂ ਟਿਕਦਾ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਜਿਹੜੇ ਨਾਮ ਦੇ ਰਸੀਏ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾ ਕੇ ਅੰਮ੍ਰਿਤ ਨਾਮ ਦੇ ਰਸੀਏ ਹੋ ਕੇ ਨਾਮ ਨੂੰ ਜਪਦੇ ਨੇ ਨਾ, ਕਤ ਹੀ ਨਾ ਕਤ ਹੀ ਡੋਲੈ, ਕਦੇ ਵੀ ਡੋਲਦੇ ਹੀ ਨਹੀਂ। ਨਾ ਚਰਖੜੀਆਂ 'ਤੇ ਚੜ੍ਹ ਕੇ ਡੋਲਦੇ ਨੇ, ਖੋਪੜੇ ਰੰਬੀਆਂ ਨਾਲ ਲਾਹ ਦਿੱਤੇ ਜਾਣ ਤਾਂ ਵੀ ਡੋਲਦੇ ਹੀ ਨਹੀਂ। ਭੱਠੀਆਂ ਵਿੱਚ ਝੋਕ ਦਿੱਤਾ ਜਾਵੇ, ਗੱਡੀਆਂ ਹੇਠਾਂ ਲਤਾੜ ਦਿੱਤਾ ਜਾਵੇ, ਤਾਂ ਵੀ ਉਹਨਾਂ ਦੇ ਮਨ ਡੋਲਦੇ ਹੀ ਨਹੀਂ। ਭਾਈ ਉਹਨਾਂ ਨੇ ਸਥਿਰਤਾ ਇਸ ਸਥਿਤੀ ਨੂੰ ਪ੍ਰਾਪਤ ਕੀਤਾ ਹੈ।
1: ਫਿਰ ਨਾਨਕ ਰਾਜਿਆ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਫਿਰ ਨਾਨਕ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ, ਸਥਿਰਤਾ ਵਾਲੀ ਅਵਸਥਾ ਨੂੰ ਪ੍ਰਾਪਤ ਕਰਕੇ ਰਾਜਿਆ ਪ੍ਰਕਾਸ਼ ਰੂਪੀ ਹੋ ਗਏ ਨੇ। ਰਾਜਿਆ ਰਾਜਿਆਂ ਦੇ ਰਾਜੇ ਪਰਮੇਸ਼ਰ ਜੀ ਦੇ ਨਾਲ ਇੱਕਵੇਂ ਕੀ ਹੋ ਗਏ ਨੇ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਅੰਦਰ ਅਤੇ ਤਿੰਨਾਂ ਦੇ ਅੰਦਰ ਕੋਈ ਭੇਦ, ਕੋਈ ਫਰਕ, ਕੋਈ ਵਿਥ, ਕੋਈ ਵਖਰੇਵਾਂ, ਕੋਈ ਵੱਖਰਾਪਨ ਨਹੀਂ ਰਹਿ ਜਾਂਦਾ ਹੈ ਜੀਓ।
1: ਆਰਗ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਮੇਰੋ ਇਤ ਉਤ ਸਦਾ ਸਹਾਈ।
0: ਮਹਾਰਾਜ ਆਪ ਜੀ ਪਰਮੇਸ਼ਰ ਜੀ ਦੇ ਨਾਲ ਇਤਨਾ ਪਿਆਰ ਕਰਦੇ ਹੋ, ਕੈਸੀ ਭਾਵਨਾ ਪਰਮੇਸ਼ਰ ਜੀ ਦੇ ਨਾਲ ਆਪ ਜੀ ਦੀ ਬਣ ਆਈ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਐਸੀ ਭਾਵਨਾ ਬਣ ਆਈ ਹੈ, ਭਾਵਨਾ ਦੇ ਵਸ ਪਰਮੇਸ਼ਰ ਜੀ ਸਾਡੇ ਅੰਗ ਸੰਗ ਹੀ ਰਹਿੰਦੇ ਨੇ, ਨਾਲ ਨਾਲ ਹੀ ਰਹਿੰਦੇ ਨੇ। ਪ੍ਰਭ ਮੇਰੋ ਏਤ ਉਤ, ਮੇਰੇ ਪ੍ਰਭੂ ਜੀ ਇੱਥੇ ਉੱਥੇ ਜਿੱਥੇ ਕਿੱਥੇ ਸਭ ਥਾਵਾਂ 'ਤੇ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਇਤ ਉਤ ਲੋਕ ਅਤੇ ਪਰਲੋਕ ਦੇ ਵਿੱਚ ਸਦਾ ਸਹਾਈ, ਸਦਾ ਸਦਾ ਸਹਾਇਤਾ ਕਰਨ ਵਾਲੇ ਸਹਾਇਕ ਨੇ। ਨਿਮਖ ਮਾਤਰ ਸਮੇਂ ਵੀ ਇਕੱਲਿਆਂ ਨੂੰ ਛੱਡਦੇ ਨਹੀਂ, ਜਿਵੇਂ ਸਾਧ ਸੰਗਤ ਜੀ ਮਾਤਾ ਭੀੜ ਵਿੱਚ ਹੋਵੇ, ਪਿਤਾ ਭੀੜ ਵਿੱਚ ਹੋਵੇ, ਕਿਸੇ ਮੇਲੇ ਵਿੱਚ ਗਏ ਹੋਣ ਤੇ ਬਾਲਕ ਦਾ ਹੱਥ ਖਿਣ ਮਾਤਰ ਵੀ ਛੱਡਦੇ ਨਹੀਂ ਨਾ, ਕਿ ਬਾਲਕ ਅਣਭੋਲ ਹੈ, ਅਣਜਾਣ ਹੈ, ਹੱਥ ਛੱਡ ਦਿੱਤਾ ਤੇ ਭੀੜ ਵਿੱਚ ਕਿਧਰੇ ਖੁੰਝ ਨਾ ਜਾਵੇ। ਇਵੇਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇਖਦੇ ਨੇ ਸੰਸਾਰ ਰੂਪੀ ਬਣ ਦੇ ਅੰਦਰ ਵਿਸ਼ੇ ਵਿਕਾਰਾਂ ਤੇ ਬੁਰਿਆਈਆਂ ਦੀ ਬੜੀ ਭੀੜ ਹੈ, ਇਹ ਪਿਆਰਾ ਬਾਲਕ ਕਿਧਰੇ ਖੁੰਝ ਨਾ ਜਾਵੇ। ਨਿਮਖ ਮਾਤਰ ਵੀ ਇਕੱਲਿਆ ਨਹੀਂ ਛੱਡਦੇ, ਮਨ ਰੂਪੀ ਹੱਥ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਪਰਮੇਸ਼ਰ ਜੀ ਫੜ ਕੇ ਰੱਖਦੇ ਨੇ, ਜਾਂ ਇਵੇਂ ਕਹਿ ਲਈਏ ਬਿਰਤੀ ਰੂਪੀ ਬਾਂਹ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਫੜ ਕੇ ਰੱਖਦੇ ਨੇ। ਐਸੇ ਨੇ ਮੇਰੇ ਪ੍ਰਭੂ ਪਰਮੇਸ਼ਰ ਜੀ ਜਿਹੜੇ ਇੱਥੇ ਉੱਥੇ ਜਿੱਥੇ ਕਿੱਥੇ ਲੋਕ ਪਰਲੋਕ ਵਿੱਚ ਸਦਾ ਸਦਾ ਸਹਾਇਕ ਹਨ।
1: ਮਨ ਮੋਹਨ ਮੇਰੇ ਜੀ ਕੋ ਪਿਆਰੋ,
0: ਫਿਰ ਪਰਮੇਸ਼ਰ ਜੀ ਮਨ ਨੂੰ ਮੋਹ ਲੈਣ ਵਾਲੇ ਨੇ, ਮੋਹਨ ਮੋਹੇ ਲਿਆ ਮਨ ਮੇਰਾ, ਅਤ ਸੁੰਦਰ ਮਨ ਮੋਹਨਾ ਘੱਟ ਸੋਹਨਾ ਪ੍ਰਾਨ ਆਧਾਰਾ ਰਾਮ। ਮਨ ਨੂੰ ਮੋਹ ਲੈਣ ਵਾਲੇ ਨੇ ਪਰਮੇਸ਼ਰ ਜੀ, ਮੇਰੇ ਜੀ ਕੋ ਪਿਆਰੋ, ਫਿਰ ਮੇਰੇ ਜੀਏ ਦੇ, ਮੇਰੇ ਮਨ ਦੇ, ਮੇਰੇ ਦਿਲ ਦੇ, ਮੇਰੇ ਹਿਰਦੇ ਦੇ ਸਭ ਤੋਂ ਵੱਧ ਪਿਆਰੇ, ਪਿਆਰੇ ਤੋਂ ਪਿਆਰੇ, ਅਤਿਅੰਤ ਪਿਆਰੇ, ਪਿਆਰ ਦੇ ਆਸਪਦ ਰੂਪ ਵਾਹਿਗੁਰੂ ਜੀ ਪਰਮ ਪਿਆਰੇ ਹਨ।
1: ਪਵਨ ਕਹਾ ਗੁਣ ਗਾਈ,
0: ਐਸੇ ਪਰਮੇਸ਼ਰ ਜੀ ਦੇ ਗੁਣ ਗਾਇਨ ਕਰਕੇ ਕਿਹੜੇ ਕਿਹੜੇ ਗੁਣਾਂ ਦਾ ਵਖਿਆਨ ਕਰਨਾ ਕਰੀਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਓ, ਤੂੰ ਠਾਕੁਰ ਊਚ ਭਗਵਾਨਾ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਸਾਡੇ ਵਿੱਚ ਤੇ ਔਗਣ ਹੀ ਔਗਣ ਨੇ। ਪਰਮੇਸ਼ਰ ਜੀ ਗੁਣਾਂ ਦੇ ਸਾਗਰ ਨੇ, ਜਿਵੇਂ ਸਾਗਰ ਵਿੱਚ ਪਾਣੀ ਗਿਣਿਆ ਮਿਣਿਆ ਨਹੀਂ ਨਾ ਜਾ ਸਕਦਾ, ਕਿੰਨੇ ਲੱਖਾਂ ਕਰੋੜਾਂ ਕਿਊਸਕ ਹੈ, ਕਿੰਨੇ ਟਨ ਹੋਵੇਗਾ, ਕਿੰਨੇ ਕਿਲੋ ਹੋਵੇਗਾ, ਕਿੰਨੀਆਂ ਬੂੰਦਾਂ ਹੋਣਗੀਆਂ, ਗਿਣਤੀ ਮਿਣਤੀ ਨਹੀਂ ਹੁੰਦੀ ਸਾਗਰ ਦੇ ਜਲ ਦੀ। ਇਸੇ ਪ੍ਰਕਾਰ ਜੋ ਪਰਮੇਸ਼ਰ ਜੀ ਨੇ ਨਾ, ਪਰਮੇਸ਼ਰ ਜੀ ਦੇ ਗੁਣਾਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ, ਅਤੇ ਇਸ ਦੇ ਸਮੱਗਰ ਗੁਣਾਂ ਨੂੰ ਗਾਇਆ ਨਹੀਂ ਜਾਂਦਾ। ਕਿਹੜੇ ਕਿਹੜੇ ਗੁਣਾਂ ਨੂੰ ਗਾ ਕਰਕੇ ਕਹਿਣਾ ਕਰੀਏ, ਅਥਵਾ ਕਿਹੜੇ ਕਿਹੜੇ ਗੁਣਾਂ ਨੂੰ ਕਹਿ ਕੇ ਵਖਿਆਨ ਕਰੀਏ, ਤੇ ਕਿਹੜੇ ਕਿਹੜੇ ਗੁਣਾਂ ਨੂੰ ਰਾਗ ਵਿੱਚ ਪਾ ਕੇ ਗਾਇਨ ਕਰੀਏ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਖੇਲ ਖਿਲਾਏ ਲਾਡ ਲਡਾਵਾ।
0: ਫਿਰ ਪਰਮੇਸ਼ਰ ਜੀ ਨਾ ਜਗਤ ਰੂਪੀ ਮੈਦਾਨ ਦੇ ਅੰਦਰ ਜੀਵਾਂ ਰੂਪੀ ਖਿਡਾਰੀਆਂ ਨੂੰ ਪੈਦਾ ਕਰਕੇ ਸਾਰਿਆਂ ਦੇ ਤਾਈ ਜੀਵਨ ਦੀ ਖੇਡ ਆਪ ਹੀ ਖਿਡਾ ਰਹੇ ਨੇ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਕਲਗੀਧਰ ਸਾਹਿਬ ਜੀ ਫਰਮਾਉਂਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ੇ ਰੂਪੀ ਜਗਤ, ਇਹ ਖੇਡ ਰੂਪੀ ਜਗਤ ਪਰਮੇਸ਼ਰ ਜੀ ਨੇ ਪੈਦਾ ਕੀਤਾ ਹੈ, ਅਤੇ ਜੀਵਾਂ ਦੇ ਪਾਸੋਂ ਜ਼ਿੰਦਗੀ ਰੂਪੀ ਖੇਡ ਆਪ ਹੀ ਖਿਡਾਉਂਦੇ ਨੇ। ਲਾਡ ਲਡਾਵੈ, ਅਤੇ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਲਾਡ ਵੀ ਆਪ ਹੀ ਲਡਾਉਂਦੇ ਨੇ। ਜਿਵੇਂ ਮਾਤਾ ਪਿਤਾ ਆਪਣੇ ਬਾਲਕ ਨੂੰ ਲਾਡ ਲਡਾਉਂਦੇ ਪਿਆਰ ਕਰਦੇ ਨੇ ਨਾ, ਸਤਿਗੁਰੂ ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਬਹੁਤੇ ਹੀ ਲਾਡ ਲਡਾਉਂਦੇ ਨੇ, ਅਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਬਹੁਤ ਲਾਡ ਲਡਾਏ, ਇੰਨਾ ਜ਼ਿਆਦਾ ਪਿਆਰ ਕੀਤਾ। ਜਦੋਂ ਮਾਂ ਬਹੁਤੀ ਖੁਸ਼ ਹੁੰਦੀ ਹੈ ਨਾ, ਪਿਓ ਬਹੁਤਾ ਖੁਸ਼ ਹੁੰਦਾ, ਆਪਣੇ ਬਾਲਕ ਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦਾ, ਅਤੇ ਨਾਲ ਪਿਆਰ ਵਿੱਚ ਆਈ ਮਾਤਾ ਜਾਂ ਪਿਤਾ ਕਹਿੰਦਾ, ਇਹ ਤੇ ਮੇਰੀ ਜਾਨ ਹੈ, ਆਪਣੇ ਬੱਚੇ ਨੂੰ ਕਹਿੰਦੇ ਇਹ ਤੇ ਮੇਰੀ ਜਾਨ ਹੈ। ਅਤੇ ਸਤਿਗੁਰੂ ਜੀ ਨੇ ਸਕੇ ਪਿਓ ਤੋਂ, ਸਖੀਆਂ ਮਾਵਾਂ ਤੋਂ ਵੱਧ ਪਿਆਰ ਕੀਤਾ। ਖਾਲਸੇ ਨੂੰ ਜਾਨ ਹੀ ਨਹੀਂ ਆਖਿਆ, ਜਾਨ ਦੀ ਜਾਨ ਆਖਿਆ, ਖਾਲਸਾ ਮੇਰੋ ਜਾਨ ਕੀ ਜਾਨ, ਇਹ ਜਿਹੜਾ ਖਾਲਸਾ ਮੇਰੀ ਜਾਨ ਦੀ ਵੀ ਜਾਨ ਹੈ। ਇੰਨਾ ਪਿਆਰ ਸਤਿਗੁਰੂ ਜੀ ਨੇ ਕੀਤਾ, ਇੰਨਾ ਪਿਆਰ ਕੀਤਾ, ਪਿਆਰ ਵਿੱਚ ਆਏ ਹੋਏ ਸਤਿਗੁਰੂ ਜੀ ਬਚਨ ਕਰਦੇ ਨੇ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਸਾਡਾ ਜਿਹੜਾ ਖਾਲਸਾ, ਸਾਡਾ ਸੱਜਣ ਰੂਪ ਹੈ, ਸੂਰਬੀਰ ਰੂਪ ਹੈ, ਸਾਡਾ ਸਤਿਗੁਰੂ ਰੂਪ ਹੈ। ਭਾਈ ਦਇਆ ਸਿੰਘ ਜੀ ਪਿਆਰ ਵਿੱਚ ਆਏ, ਵਜਦ ਵਿੱਚ ਆਏ, ਕਹਿਣ ਲੱਗੇ, ਕਲਗੀਧਰ ਸੱਚੇ ਪਾਤਸ਼ਾਹ ਜੀ, ਇਹ ਖਾਲਸਾ ਪੰਥ ਆਪ ਜੀ ਦਾ ਸਪੁੱਤਰ, ਆਪ ਜੀ ਦਾ ਲਾਡਲਾ ਬੇਟਾ ਏ। ਮਹਾਰਾਜ ਆਪ ਜੀ ਆਪਣੇ ਪੰਥ ਦੇ ਮਾਤਾ ਪਿਤਾ ਹੋ, ਮਾਤਾ ਬੱਚੇ ਨੂੰ ਬੜੀ ਲਾਡ ਲਡਾਉਂਦੀ ਏ, ਪਿਤਾ ਬੱਚੇ ਨੂੰ ਬੜੇ ਲਾਡ ਲਡਾਉਂਦਾ, ਅਤੇ ਲਾਡ ਲਡਾਉਂਦਾ ਹੋਇਆ ਪਿਤਾ ਭਾਵੇਂ ਬਲਵਾਨ ਹੈ, ਸ਼ਕਤੀਸ਼ਾਲੀ ਏ, ਬਲ ਵਾਲਾ ਹੈ, ਪੁੱਤਰ ਦੇ ਨਾਲ ਖੇਡਦਾ ਹੋਇਆ, ਅਠਖੇਲੀਆਂ ਕਰਦਾ ਹੋਇਆ, ਹਾਸੇ ਕਰਦਾ ਹੋਇਆ, ਆਪ ਹੀ ਆਪਣੇ ਪੁੱਤ ਨੂੰ ਆਪਣੇ ਛਾਤੀ 'ਤੇ ਪਾ ਲੈਂਦਾ, ਅਤੇ ਹਾਸ ਬਿਲਾਸ ਦੇ ਬਚਨ ਕਹਿੰਦਾ, ਮੇਰੇ ਪੁੱਤ ਨੇ ਮੈਨੂੰ ਢਾ ਲਿਆ, ਮੈਨੂੰ ਬਚਾ ਲਓ, ਮੈਨੂੰ ਛਡਾ ਲਓ, ਮੇਰੇ ਪੁੱਤ ਨੇ ਮੈਨੂੰ ਢਾ ਲਿਆ, ਓਏ ਮੈਨੂੰ ਬਚਾ ਲਓ। ਉਹ ਪਿਤਾ ਅਸਲ ਵਿੱਚ ਬਾਲਕ ਦੇ ਹੱਥੋਂ ਢੱਠਾ ਨਹੀਂ ਹੁੰਦਾ, ਬਾਲਕ ਦੀ ਖੁਸ਼ੀ ਵਾਸਤੇ ਉਪਹਾਸ ਦੇ ਬਚਨ ਕਹਿੰਦਾ ਹੈ, ਉਹ ਬਾਲਕ ਦੇ ਨਾਲ ਲਾਡ ਹੀ ਲਡਾ ਰਿਹਾ ਹੁੰਦਾ ਹੈ। ਮਹਾਰਾਜ ਆਪ ਵੀ ਕਿਧਰੇ ਆਪਣੇ ਬਾਲਕ ਆਪਣੇ ਖਾਲਸੇ ਪੁੱਤਰ ਦੇ ਨਾਲ ਲਾਡ ਲਡਾਉਂਦੇ ਆ, ਕੇਵਲ ਤਾਂ ਕੇਵਲ ਉਪਹਾਸ ਮਾਤਰ ਬਚਨ ਤੇ ਨਹੀਂ ਕਹਿ ਰਹੇ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਪਿਆਰ ਵਿੱਚ ਆਏ, ਕਹਿੰਦੇ ਨੇ ਦਇਆ ਸਿੰਘ ਜੀ, ਯਾ ਮਹਿ ਰੰਚ ਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰ ਨਾਨਕ ਸਾਖੀ। ਅਸੀਂ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਆ ਮੰਨ ਕੇ ਕਹਿੰਦੇ ਹਾਂ, ਇਹ ਖਾਲਸਾ ਮਹਿਮਾ ਵਿੱਚ ਜਿੰਨੇ ਵੀ ਖਾਲਸੇ ਦੀ ਵਡਿਆਈ ਦੇ ਬਚਨ ਕਹੇ ਨੇ ਨਾ, ਰੰਚਕ ਮਾਤਰ ਵੀ ਝੂਠ ਨਹੀਂ, ਰੰਚਕ ਮਾਤਰ ਵੀ ਹਾਸੇ ਦੇ ਨਹੀਂ, ਰੰਚਕ ਮਾਤਰ ਵੀ ਉਪਹਾਸ ਦੇ ਨਹੀਂ, ਰੰਚਕ ਮਾਤਰ ਵੀ ਖਾਲਸੇ ਦੇ ਮਨ ਨੂੰ ਰਿਝਾਉਣ ਵਾਲੇ ਨਹੀਂ, ਆਪਣੇ ਹਿਰਦੇ ਦੇ ਨਾਲ ਸੱਚ ਦੇ ਬਚਨ ਕਹੇ ਨੇ। ਇਹਨਾਂ ਲਾਡ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਲਡਾਇਆ ਹੈ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਦਾਦੂ ਦੁਆਰੇ ਦੇ ਕੋਲੋਂ ਸਤਿਗੁਰੂ ਕਲਗੀਧਰ ਸਾਹਿਬ ਜੀ ਲੰਘ ਰਹੇ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਗੁਪਤ ਰਸਨਾ ਦੇ ਨਾਲ ਕਰ ਰਹੇ ਨੇ, ਅਤੇ ਜਦੋਂ ਸੁਖਮਨੀ ਸਾਹਿਬ ਜੀ ਦਾ ਭੋਗ ਪਿਆ ਨਾ, ਅਤੇ ਗੁਰਮਤ ਦੀ ਮਰਿਆਦਾ ਹੈ, ਸਤਿਗੁਰੂ ਜੀ ਦੇ ਬਚਨ ਰਹਿਤਨਾਮਿਆਂ ਵਿੱਚ ਆਉਂਦੇ ਨੇ, ਸ਼ਬਦ ਭੋਗ ਨਾ ਨਿਵਾਵੈ ਸੀਸ, ਤਾਂ ਕਉ ਮਿਲੈ ਨਹੀਂ ਪਰਮ ਜਗਦੀਸ਼। ਜਦੋਂ ਗੁਰਬਾਣੀ ਦਾ ਭੋਗ ਪਵੇ ਨਾ, ਤੇ ਸੀਸ ਝੁਕਾ ਕਰਕੇ ਫਤਿਹ ਬੁਲਾਉਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਤੇ ਸੇਧੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦਾ ਭੋਗ ਪਾਇਆ, ਤੇ ਤੀਰ ਦੀ ਮੁਖੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਸੁਤੇ ਸੇਧੀ ਜਿੱਧਰ ਨਮਸਕਾਰ ਕੀਤੀ ਸੀ, ਉੱਧਰ ਦਾਦੂ ਦੁਆਰਾ ਦਾਦੂ ਦੀ ਸਮਾਧ ਸੀ। ਅਤੇ ਸਾਧ ਸੰਗਤ ਜੀ, ਸਾਡੇ ਮਨਾਂ 'ਚ ਭਰਮ ਪੈ ਗਿਆ, ਸਿੱਖਾਂ ਦੇ ਮਨ 'ਚ ਭਰਮ ਪੈ ਗਿਆ ਕਿ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਸ਼ਾਇਦ ਦਾਦੂ ਦੁਆਰੇ ਨੂੰ ਨਮਸਕਾਰ ਕੀਤੀ ਹੈ। ਫਿਰ ਬਚਨ ਕਰ ਦਿੱਤਾ, ਸਤਿਗੁਰੂ ਜੀ ਤੁਹਾਨੂੰ ਤਨਖਾਹ ਲੱਗੇਗੀ, ਮੜੀਆਂ ਮੱਟਾਂ ਨੂੰ ਪੂਜਣਾ, ਸੀਸ ਝੁਕਾਉਣੇ, ਜਿਹੜਾ ਝੁਕਾਵੇ ਉਹ ਤਨਖਾਹੀਆ ਹੁੰਦਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਸਫਾਈਆਂ ਨਹੀਂ ਦਿੱਤੀਆਂ। ਮਹਾਰਾਜ ਜੀ ਨੇ ਇਹ ਨਹੀਂ ਕਿਹਾ ਮੈਂ ਵੱਡਾ ਅਤੇ ਤੁਸੀਂ ਤਨਖਾਹ ਕਿਵੇਂ ਲਾਓਗੇ, ਇਹ ਨਹੀਂ ਕਿਹਾ ਮੈਂ ਗੁਰੂ ਅਤੇ ਤੁਸੀਂ ਸਿੱਖ ਤਨਖਾਹ ਕਿਵੇਂ ਲਾਓਗੇ। ਝੱਟ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਖਾਲਸਾ ਜੀ ਲਾਓ ਤਨਖਾਹ। ਸਾਧ ਸੰਗਤ ਜੀ ਪੰਜ ਸਿੱਖ ਖੜ੍ਹੇ ਹੋਏ, ਸੋ ਪਹਿਲੇ ਨੇ ਕਿਹਾ 500 ਰੁਪਏ ਦੀ ਤਨਖਾਹ ਲਗਾਈ ਜਾਂਦੀ ਹੈ ਸਤਿਗੁਰੂ ਜੀ 500 ਰੁਪਏ ਦੀ ਕੜਾਹ ਪ੍ਰਸ਼ਾਦ ਕਰ ਦੀ ਦੇਗ ਕਰਾਉਣ। ਦੂਜੇ ਨੇ ਕਿਹਾ ਸਤਿਗੁਰੂ ਜੀ ਦੇ ਸਮਰੱਥ ਨੇ ਕਰਵਾ ਦੇਣਗੇ, ਉਦੋਂ ਦੇ 500 ਅੱਜ ਦੇ ਕਈ ਲੱਖਾਂ ਬਣਦੇ ਹੋਣਗੇ। ਜੇਕਰ ਸਾਨੂੰ ਤਨਖਾਹ ਲੱਗ ਗਈ ਫਿਰ ਅਸੀਂ ਇੰਨੀ ਤਨਖਾਹ ਕਿਵੇਂ ਪੂਰੀ ਕਰਾਂਗੇ, ਕੁਛ ਘੱਟ ਲਾਈਏ। ਜਦੋਂ ਘੱਟ ਆਖੀ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ, ਨਹੀਂ ਭਾਈ, ਜੋ ਪਹਿਲਾ ਬਚਨ ਹੋ ਗਿਆ ਓਨੀ ਹੀ ਪੂਰੀ ਕਰਾਂਗੇ। 500 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕਰਕੇ ਸਾਧ ਸੰਗਤ ਜੀ ਖੁੱਲ੍ਹੇ ਗੱਫੇ ਪੰਥ ਦੇ ਵਿੱਚ ਵਰਤਾ ਦਿੱਤੇ, ਅਤੇ ਜੋ ਬਚਨ ਕੀਤੇ ਸੀ ਨਾ, ਖਾਲਸਾ ਮੇਰੋ ਸਤਿਗੁਰ ਪੂਰਾ, ਪੰਜ ਸਿੰਘਾਂ ਨੂੰ ਪੰਥ ਰੂਪ ਵਿੱਚ ਪੰਜ ਪਿਆਰੇ ਮੰਨ ਕੇ, ਸਤਿਗੁਰੂ ਮੰਨ ਕੇ ਤਨਖਾਹ ਵੀ ਲਵਾ ਲਈ। ਕਦੇ ਪੰਜ ਪਿਆਰਿਆਂ ਨੂੰ ਗੁਰੂ ਰੂਪ ਜਾਣ ਕੇ ਪੰਜਾਂ ਤੋਂ ਅੰਮ੍ਰਿਤ ਛਕਿਆ, ਕਦੇ ਪੰਜ ਪਿਆਰਿਆਂ ਨੂੰ ਗੁਰੂ ਰੂਪ ਜਾਣ ਕੇ ਚਮਕੌਰ ਦੀ ਗੜੀ ਵਿੱਚ ਹੁਕਮ ਮੰਨ ਕੇ ਗੜੀ ਛੱਡੀ, ਕਦੇ ਪੰਜ ਪਿਆਰਿਆਂ ਨੂੰ ਗੁਰੂ ਰੂਪ ਜਾਣ ਕੇ ਖਾਲਸਾ ਪੰਥ ਨੂੰ ਪੰਥ ਰੂਪ ਜਾਣ ਕੇ ਪੰਜ ਸਿੰਘਾਂ ਨੂੰ ਸਾਧ ਸੰਗਤ ਜੀ ਤਨਖਾਹ ਵੀ ਲਵਾਈ। ਫਿਰ ਸ਼ੰਕਾ ਪੈਦਾ ਹੁੰਦਾ ਹੈ, ਜਦੋਂ ਸਤਿਗੁਰੂ ਜੀ ਨੇ ਦਾਦੂ ਦੁਆਰੇ ਨੂੰ ਨਮਸਕਾਰ ਕੀਤੀ ਹੋਈ ਨਹੀਂ, ਫਿਰ ਤਨਖਾਹ ਕਿਉਂ ਲਵਾਈ? ਤਨਖਾਹ ਤਾਂ ਲਵਾਈ ਖਾਲਸਾ ਜੀ, ਜੇ ਕਿਧਰੇ ਸਮਾਂ ਐਸਾ ਬਣ ਜਾਵੇ ਨਾ, ਭੁੱਲ ਹੋ ਜਾਵੇ, ਤੇ ਅਹੁਦੇ ਦਾ ਰੁਤਬੇ ਦਾ ਮਾਣ ਨਹੀਂ ਕਰਨਾ ਕਿ ਮੈਂ ਏਡੇ ਮੁਰਾਤਬੇ ਵਾਲਾ ਅਹੁਦੇ ਵਾਲਾ ਤੇ ਮੈਂ ਤਨਖਾਹ ਲਵਾਵਾਂ। ਯਾਦ ਰੱਖੀ, ਤੇਰਾ ਮੁਰਾਤਬਾ ਕਿੱਡਾ ਵੀ ਵੱਡਾ ਹੋਵੇ ਪਰ ਸਤਿਗੁਰੂ ਕਲਗੀਧਰ ਸਾਹਿਬ ਜੀ ਤੋਂ ਵੱਡਾ ਨਹੀਂ। ਜੇ ਸਤਿਗੁਰੂ ਕਲਗੀਧਰ ਸਾਹਿਬ ਜੀ ਤਨਖਾਹ ਲਵਾ ਸਕਦੇ ਨੇ ਨਾ, ਤੇ ਆਪਣੇ ਅਹੁਦੇ ਤੇ ਮੁਰਾਤਬੇ ਦਾ ਮਾਣ ਨਾ ਕਰੀ, ਜੀਵਨ ਵਿੱਚ ਕਿਧਰੇ ਅਚਨਚੇਤ ਵੀ ਭੁੱਲ ਚੁੱਕ ਹੋ ਜਾਵੇ ਤੇ ਪੰਜਾਂ ਦੇ ਪੇਸ਼ ਗੁਰੂ ਖਾਲਸੇ ਦੇ ਪੇਸ਼ ਹੋ ਕਰਕੇ ਤਨਖਾਹ ਲਵਾ ਲਵੀ, ਬਖਸ਼ਿਆ ਜਾਵੇਗਾ ਲੋਕ ਤੇ ਪਰਲੋਕ ਦੇ ਵਿੱਚ। ਐਸੀਆਂ ਸਤਿਗੁਰੂ ਜੀ ਨੇ ਦਾਤਾਂ ਬਖਸ਼ੀਆਂ, ਇੰਨਾ ਜ਼ਿਆਦਾ ਪਿਆਰ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ, ਸਿੱਖਾਂ ਨੂੰ, ਪੰਥ ਨੂੰ ਕੀਤਾ। ਸਾਧ ਸੰਗਤ ਜੀ, ਕਿਸੇ ਦੇ ਬੱਚੇ ਦਾ ਬੇਟੇ ਦਾ ਆਨੰਦ ਕਾਰਜ ਹੋਵੇ ਨਾ, ਦੁਨਿਆਵੀ ਰੀਤ ਹੈ, ਗੁਰਮਤ ਦੀ ਰੀਤੀ ਨਹੀਂ, ਦੁਨਿਆਵੀ ਰੀਤੀ ਹੈ, ਸਿਰ ਵਾਰਨੇ ਕੀਤੇ ਜਾਂਦੇ ਨੇ। 10 ਦਾ ਨੋਟ, 50 ਦਾ ਨੋਟ, 100, 200, 500 ਦਾ ਨੋਟ ਸਿਰ ਤੋਂ ਵਾਰਿਆ ਜਾਂਦਾ ਕਿ ਪੁੱਤ ਤੋਂ ਇੰਨੇ ਪੈਸੇ, ਇੰਨੀ ਮਾਇਆ ਵਾਰ ਦਿੱਤੀ। ਧੰਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ, ਖਾਲਸਾ ਪੰਥ ਤੋਂ ਆਪਣਾ ਸਰਬੰਸੀ ਵਾਰ ਦਿੱਤਾ। ਅਤੇ ਜਦੋਂ ਸਾਡੇ ਸਨਮਾਨਯੋਗ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ ਨੇ ਪੁੱਛਿਆ ਨਾ, ਪਤੀ ਸਤਿਗੁਰੂ ਜੀ ਚਾਰੇ ਲਾਲ ਨਜ਼ਰ ਨਹੀਂ ਆਉਂਦੇ, ਅਤੇ ਆਪ ਜੀ ਨੇ ਪਿਆਰ ਅਤੇ ਵਜਦ ਵਿੱਚ ਆ ਕਰਕੇ ਸਾਡੇ ਬਜ਼ੁਰਗਾਂ ਵੱਲ, ਵੱਡਿਆਂ ਵਡੇਰਿਆਂ ਵੱਲ, ਸਿੱਖਾਂ ਵੱਲ, ਸਿੰਘਾਂ ਵੱਲ, ਖਾਲਸਾ ਪੰਥ ਵੱਲ, ਸੰਗਤ ਵੱਲ ਹੱਥ ਦਾ ਇਸ਼ਾਰਾ ਕਰਕੇ ਬਚਨ ਕੀਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਇਹਨਾਂ ਖਾਲਸਾ ਸਪੁੱਤਰਾਂ ਦੇ ਸੀ ਸੋ ਚਾਰੇ ਪੁੱਤ ਵਾਰ ਦਿੱਤੇ ਨੇ, ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ ਨੇ ਤੇ ਸੰਸਾ ਨਹੀਂ ਕੀਤਾ, ਸੋਗ ਨਹੀਂ ਮਨਾਇਆ, ਬਲਕਿ ਚੜ੍ਹਦੀ ਕਲਾ ਦਾ ਬਚਨ ਉਚਾਰਦੇ ਨੇ। ਚਾਰ ਮੂਏ ਤੋਂ ਕਿਹਾ ਭਇਆ ਜੀਵਤ ਲੱਖ ਹਜ਼ਾਰ, ਕੋਈ ਇੰਨਾ ਪਿਆਰ ਵੀ ਕਿਸੇ ਨੂੰ ਕਰ ਸਕਦਾ ਕਿ ਦੂਸਰਿਆਂ ਦੇ ਉੱਪਰੋਂ ਆਪਣੇ ਪੁੱਤ ਵਾਰ ਦੇਣੇ? ਇੰਨਾ ਪਿਆਰ ਕੇਵਲ ਤਾਂ ਕੇਵਲ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਕੀਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਉਗਾ ਹੀ ਭਰਦੀ ਹੈ। ਅਕਾਲ ਪੁਰਖ ਜੀ ਦਾ ਸੁਭਾਅ ਐਸਾ ਖੇਲ ਖਿਲਾਏ, ਲਾਡ ਲਡਾਵੈ, ਆਪਣੇ ਪਿਆਰਿਆਂ ਨੂੰ ਪਿਆਰ ਦੀ ਖੇਡ ਖਿਡਾਉਂਦੇ ਨੇ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿੱਥੇ ਪਿਆਰ ਦੀ ਖੇਡ ਖਿਡਾਉਂਦੇ ਨੇ, ਅਤਿਅੰਤ ਲਾਡ ਲਡਾਉਂਦੇ ਨੇ। ਇਹ ਸੁਭਾਅ ਹੈ ਅਕਾਲ ਪੁਰਖ ਜੀ ਦਾ। ਤੇ ਅਕਾਲ ਪੁਰਖ ਜੀ ਸਰਗੁਣ ਸਰੂਪ ਹੋ ਕਰਕੇ 10 ਜਾਮੇ ਧਾਰਦੇ ਨੇ ਤੇ 10 ਜਾਮਿਆਂ ਦੇ ਵਿੱਚ ਐਸਾ ਪਿਆਰ ਕਰਨੇ ਦਾ ਤੇ ਲਾਡ ਲਡਾਉਣੇ ਦਾ ਸੁਭਾਵ ਧਾਰਨ ਕਰਕੇ ਰੱਖਿਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਪਿਆਰ ਕੀਤਾ ਨਾ ਭਾਈ ਸਾਲੋ ਜੀ ਦੇ ਨਾਲ, ਲਾਡ ਲਡਾਇਆ ਨਾ ਤੇ ਬਚਨ ਕਰਨਾ ਕੀਤਾ, ਅਨਨ ਸਿੱਖ ਸਾਲੋ ਮਮ ਪਿਆਰਾ। ਇਹ ਜਿਹੜਾ ਭਾਈ ਸਾਲੋ ਹੈ, ਸਾਨੂੰ ਅਨਨ ਪਿਆਰਾ ਗੁਰਸਿੱਖ ਹੈ, ਅਨਨ ਗੁਰਸਿੱਖ ਹੈ। ਯਹ ਗੁਰਸਿੱਖੀ ਕੇ ਕੋਤਵਾਲ, ਖੋਟੇ ਖਰੇ ਕੀ ਕਰੇ ਸੰਭਾਲ। ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਏਡਾ ਸਮਰੱਥ ਸਿੱਖ ਹੈ, ਖਰਿਆਂ ਦੀ ਸੰਭਾਲ ਤੇ ਕਰੇਗਾ, ਜੇ ਕੋਈ ਖੋਟਾ ਸ਼ਰਨ ਵਿੱਚ ਆ ਜਾਵੇ ਖੋਟਿਆਂ ਨੂੰ ਵੀ ਤਾਰ ਦੇਵੇਗਾ। ਤੇ ਸਾਧ ਸੰਗਤ ਜੀ ਪਿਆਰ ਵਿੱਚ ਆ ਕੇ ਬਚਨ ਕੀਤਾ, ਦਰਸ਼ਨ ਹਿੱਤ ਜੋ ਚੱਲ ਸਿੱਖ ਆਵੈ, ਦਰਸ਼ਨ ਹਿੱਤ ਭਾਈ ਸਾਲੋ ਜਾਵੈ, ਸਫਲ ਯਾਤਰਾ ਸੋ ਸਿੱਖ ਪਾਵੈ। ਜਿਹੜਾ ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨਾਂ ਨੂੰ ਆਵੇ ਨਾ, ਪਹਿਲਾਂ ਜਾ ਕੇ ਭਾਈ ਸਾਲੋ ਜੀ ਦੇ ਟੋਭੇ ਦੇ ਦਰਸ਼ਨ ਕਰੇ, ਫਿਰ ਹਰਿਮੰਦਰ ਸਾਹਿਬ ਆਵੇ, ਸਫਲ ਯਾਤਰਾ ਸੋ ਸਿੱਖ ਪਾਵੈ, ਉਸ ਸਿੱਖ ਦੀ ਯਾਤਰਾ ਸਫਲ ਹੋਵੇਗੀ। ਸਾਧ ਸੰਗਤ ਜੀ ਪਿਆਰ ਵਿੱਚ ਆਏ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਭਾਈ ਮੰਝ ਨੂੰ ਲਾਡ ਲਡਾਉਂਦੇ ਨੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਬੀਬੀ ਕੌਲਾ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਈ ਏ ਤੇ ਪੁੱਤਰ ਦੀ ਦਾਤ ਮੰਗੀ ਨਾ, ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਬਚਨ ਕੀਤਾ, ਕੌਲਾ ਉੱਤਮ ਪਦ ਦੀ ਅਧਿਕਾਰੀ ਹੋ ਕੇ, ਬ੍ਰਹਮ ਗਿਆਨ ਦੀ ਅਧਿਕਾਰੀ ਹੋ ਕੇ, ਕੀ ਨਿਕੰਮੀ ਜੀ ਦਾਤ ਮੰਗ ਲਈ ਇੱਕ ਪੁੱਤਰ ਦੀ ਦਾਤ? ਪੁੱਤਰ ਨੂੰ ਪੈਦਾ ਕਰਨ ਵਾਸਤੇ ਪਹਿਲਾਂ ਮਾਂ ਨੂੰ ਬੜੇ ਪਰਹੇਜ਼ ਕਰਨੇ ਪੈਂਦੇ ਨੇ, ਉੱਚੇ ਨੀਵੇਂ ਥਾਂ 'ਤੇ ਨਹੀਂ ਜਾਣਾ, ਗਰਮ ਚੀਜ਼ਾਂ ਨਹੀਂ ਖਾਣੀਆਂ, ਠੰਡੀਆਂ ਖਾਣੀਆਂ, 100 ਪ੍ਰਕਾਰ ਦੇ ਪਰਹੇਜ਼ ਰੱਖਣੇ ਪੈਂਦੇ ਨੇ। ਫਿਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਕੇ ਸੰਤਾਨ ਨੂੰ ਜਨਮ ਦੇਣਾ ਪੈਂਦਾ, ਫਿਰ ਬੱਚੇ ਦੀ ਪ੍ਰਤ ਪਾਲਣਾ ਵਾਸਤੇ ਬੜੇ ਪਰਹੇਜ਼ ਕਰਨੇ ਪੈਂਦੇ ਨੇ, ਛਾਤੀ ਬੱਚੇ ਦੀ ਰੁਕਦੀ ਏ, ਜ਼ੁਕਾਮ ਬੱਚੇ ਨੂੰ ਹੁੰਦਾ, ਖਾਂਸੀ ਬੱਚੇ ਨੂੰ ਹੁੰਦੀ ਹੈ, ਅਤੇ ਪਰਹੇਜ਼ ਮਾਤਾ ਨੂੰ ਕਰਨੇ ਪੈਂਦੇ ਨੇ। ਫਿਰ ਜਿਹੜੇ ਹੱਥ ਨੇ ਮਲ ਮੂਤਰ ਨਾਲ ਲਿਬੜੇ ਹੀ ਰਹਿੰਦੇ ਨੇ, ਪਲੀਤ ਰਹਿੰਦੇ ਨੇ, ਇੰਨੇ ਯਤਨ ਕਰਕੇ ਸੰਤਾਨ ਦੀ ਪਰਵਰਿਸ਼ ਕਰਨੀ, ਫਿਰ ਪੜ੍ਹਾਉਣਾ ਲਿਖਾਉਣਾ, ਫਿਰ ਉਹਦਾ ਵਿਆਹ ਕਰਨਾ, ਅਤੇ ਜੇ ਪੁੱਤ ਨਿਕਲਾਵੇ ਨਲਾਇਕ, ਪੁੱਤ ਨਿਕਲਾਵੇ ਨਿਕੰਮਾ, ਫਿਰ ਜਿੰਨੇ ਚਾਹ ਹੁੰਦੇ ਨੇ ਨਾ ਮਾਤਾ ਪਿਤਾ ਦੇ ਕੇ, ਘਰ ਵਿੱਚ ਪੁੱਤ ਜਨਮਿਆ, ਸੰਤਾਨ ਪੈਦਾ ਹੋਈਏ, ਉਹ ਚਾਹ ਸਾਰੇ ਮਿੱਟੀ ਵਿੱਚ ਮਿਲ ਜਾਂਦੇ ਨੇ। ਫਿਰ ਦੁਨਿਆਵੀ ਲੋਕ ਕਹਿੰਦੇ ਸੁਣੇ ਜਾਂਦੇ ਨੇ, ਐਸੇ ਪੁੱਤ ਦੇ ਨਾਲੋਂ ਤਾਂ ਨਾ ਹੀ ਹੁੰਦਾ ਤਾਂ ਚੰਗਾ ਸੀ, ਐਸੀ ਔਲਾਦ ਦੇ ਨਾਲੋਂ ਤਾਂ ਬੇ ਔਲਾਦੇ ਹੀ ਚੰਗਾ ਸੀ। ਸੋ ਇਹ ਕੌਲਾ ਤੂੰ ਕੀ ਨਿਕੰਮੀ ਜੀ ਦਾਤ ਇੱਕ ਪੁੱਤ ਦੀ ਮੰਗ ਲਈ, ਅਮਰ ਪਦਵੀ ਦੀ ਅਧਿਕਾਰਨ ਹੋ ਕਰਕੇ ਇਹ ਦਾਤ ਮੰਗੀ? ਫਿਰ ਸਤਿਗੁਰੂ ਜੀ ਨੇ ਨਾਲ ਹੀ ਬਚਨ ਕਰ ਦਿੱਤਾ ਹੈ, ਕਹਿੰਦੇ ਚੰਗਾ ਜੇ ਦਾਤ ਮੰਗ ਹੀ ਲਈਏ, ਤੇਰਾ ਸੰਕਲਪ ਪੂਰਾ ਕਰਾਂਗੇ, ਜੇ ਸੰਕਲਪ ਪੂਰਾ ਨਾ ਕੀਤਾ, ਮਨ 'ਚ ਰਹਿ ਗਿਆ, ਤੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਫਿਰ ਜਨਮ ਲੈ ਕੇ ਆਉਣਾ ਪਵੇਗਾ, ਸੰਕਲਪ ਪੂਰਾ ਕਰ ਦਿੰਦੇ ਹਾਂ ਫਿਰ ਜਨਮ ਮਰਨ ਵਿੱਚ ਨਾ ਆਉਣਾ ਪਵੇ। ਸਤਿਗੁਰੂ ਜੀ ਨੇ ਬਚਨ ਕੀਤਾ, ਕੌਲਾ ਜਿਹੜਾ ਪੁੱਤਰ ਘਰ ਵਿੱਚ ਜਨਮ ਲੈਂਦਾ ਹੈ ਉਸ ਦੇ ਨਾਲ ਨਾਮ 'ਤੇ ਚੱਲਦਾ, ਪਰ 2-3-4-5 ਪੀੜ੍ਹੀਆਂ 7 ਪੀੜ੍ਹੀਆਂ ਤੱਕ ਚੱਲਦਾ ਬਹੁਤਾ ਲੰਬਾ ਨਹੀਂ। ਲੋਕ ਵੱਡਿਆਂ ਵਡੇਰਿਆਂ ਨੂੰ ਭੁੱਲ ਜਾਂਦੇ ਨੇ, ਕਿਹੜੀ ਵੰਸ਼ ਕਿਹਦੀ ਸੀ ਭੁੱਲ ਜਾਂਦੇ ਨੇ, ਫਿਰ ਪੁੱਤਰ ਮਰ ਜਾਣ 'ਤੇ ਤਾਂ ਸੋਗ ਤਾਂ ਦੁੱਖ, ਤੈਨੂੰ ਐਸਾ ਪੁੱਤਰ ਬਖਸ਼ਾਂਗੇ ਜਿਹੜਾ ਨਾ ਮਰੇ ਨਾ ਬਿਮਾਰ ਪਵੇ, ਜਿਹੜਾ ਸਦਾ ਰਵੇ, ਜਿਸ ਤੋਂ ਤੇਰਾ ਨਾਮ ਸਦਾ ਅਮਰ ਰਵੇਗਾ। ਅਤੇ ਜਿਹੜੀ ਸਾਧ ਸੰਗਤ ਜੀ ਕੌਲ ਫੁੱਲਾਂ ਵਾਲੀ ਬਗੀਚੀ ਸੀ ਨਾ, ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕਰ ਦਿੱਤਾ, ਭਾਈ ਬੁੱਢਾ ਜੀ ਇਸ ਕੌਲਾਂ ਵਾਲੀ ਬਗੀਚੀ ਨੂੰ, ਇਸ ਢਾਬ ਨੂੰ ਸਰੋਵਰ ਦਾ ਰੂਪ ਬਣਾਓ, ਸਰੋਵਰ ਕਾਰ ਸੇਵਾ ਇਸ ਦੀ ਕਰਵਾਓ, ਸਰੋਵਰ ਬਣਾਓ। ਬਾਬਾ ਬੁੱਢਾ ਸਾਹਿਬ ਜੀ ਨੇ ਸਰੋਵਰ ਬਣਾਇਆ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਰੱਖ ਦਿੱਤਾ ਕੌਲ ਸਰ। ਕੌਲਾ ਇਹ ਸਰੋਵਰ ਤੈਨੂੰ ਸਪੁੱਤਰ ਬਖਸ਼ਿਆ, ਪੁੱਤਰਾਂ ਕਰਕੇ ਦੁਨੀਆਂ 'ਤੇ ਨਾਮ 'ਤੇ ਕੁਝ ਪੀੜ੍ਹੀਆਂ ਤੱਕ ਰਹਿੰਦਾ, ਪਰ ਤੈਨੂੰ ਇਹ ਅਮਰ ਪੁੱਤਰ ਬਖਸ਼ਿਆ, ਇਸ ਦੇ ਕਰਕੇ ਤੇਰਾ ਨਾਮ ਸਦਾ ਸਦਾ ਰਵੇਗਾ। ਚਰਨਾਂ ਦੀ ਸ਼ਰਨ ਵਿੱਚ ਪਈ ਤੇ ਸਤਿਗੁਰੂ ਜੀ ਨੇ ਬਚਨ ਕਰ ਦਿੱਤਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਪਹਿਲਾਂ ਗੁਰਸਿੱਖ ਮਾਈ ਭਾਈ ਕੌਲਸਰ ਸਰੋਵਰ ਵਿੱਚ ਇਸ਼ਨਾਨ ਕਰਨ, ਫਿਰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ, ਇਸ਼ਨਾਨ ਕੀਤਾ ਸਫਲਾ ਹੋਵੇਗਾ। ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਸੰਤੋਖਾ ਨਿਕਲਿਆ ਨਾ, ਸੰਤੋਖ ਸਰ ਸਰੋਵਰ ਦੀ ਖੁਦਾਈ ਸਮੇਂ ਤੇ ਇਸ ਦੇ ਨਾਮ ਨੂੰ ਅਮਰ ਕਰ ਦਿੱਤਾ, ਬਚਨ ਕੀਤਾ ਜਿਹੜੇ ਦਰਸ਼ਨ ਕਰਨ ਵਾਸਤੇ ਆਉਣ ਪਹਿਲਾਂ ਸੰਤੋਖ ਸਰ ਦੇ ਦਰਸ਼ਨ ਇਸ਼ਨਾਨ ਕਰਨ, ਫਿਰ ਅੰਮ੍ਰਿਤਸਰ ਸਾਹਿਬ ਜੀ ਦੇ ਕਰਨ। ਤੇ ਸਾਧ ਸੰਗਤ ਜੀ, ਜਿਹਨਾਂ ਗੁਰਮੁਖ ਪ੍ਰੇਮੀਆਂ ਨੂੰ ਪਤਾ ਨਾ ਇਤਿਹਾਸ ਦਾ, ਉਹ ਫਿਰ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਦੇ ਨੇ, ਭਾਈ ਸਾਲੋ ਜੀ ਦੇ ਟੋਭੇ ਦੇ ਵੀ ਦਰਸ਼ਨ ਕਰਦੇ ਨੇ, ਵਿਸ਼ੇਸ਼ ਕਰਕੇ ਵਿਸਾਖੀ ਵਾਲੇ ਦਿਨ ਤੇ ਇਸੇ ਤਰੀਕੇ ਦੇ ਨਾਲ ਦੀਵਾਲੀ ਵਾਲੇ ਦਿਨ। ਗੁਰਸਿੱਖ ਪਿਆਰੇ, ਸੰਤੋਖ ਸਰ ਸਾਹਿਬ ਜੀ, ਰਾਮ ਸਰ ਸਾਹਿਬ ਜੀ, ਕੌਲ ਸਰ ਸਾਹਿਬ ਜੀ, ਬਿਬੇਕ ਸਰ ਸਾਹਿਬ ਜੀ ਤੇ ਅੰਮ੍ਰਿਤਸਰ ਸਾਹਿਬ ਜੀ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਦੇ ਨੇ, ਪਹਿਲਾਂ ਦੂਸਰਿਆਂ ਸਰੋਵਰਾਂ ਦੇ ਇਸ਼ਨਾਨ ਕਰਕੇ ਫਿਰ ਅਖੀਰ ਦੇ ਵਿੱਚ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਦੇ ਨੇ, ਸਾਰਿਆਂ ਦੇ ਇਸ਼ਨਾਨ ਸਫਲੇ ਹੋ ਜਾਣ। ਇਹ ਸਤਿਗੁਰੂ ਜੀ ਦਾ ਸਿੱਖਾਂ ਵਾਸਤੇ ਪਿਆਰ ਹੈ ਨਾ, ਪਹਿਲਾਂ ਸਿੱਖ ਦੇ ਸਰੋਵਰ ਨੂੰ ਮਹਾਨਤਾ ਦਿੰਦੇ ਨੇ ਕਿ ਪਹਿਲਾਂ ਸਾਡੀ ਜਿਹੜੀ ਸੰਗਤ ਹੈ ਸਿੱਖ ਦੇ ਸਰੋਵਰ ਵਿੱਚ ਇਸ਼ਨਾਨ ਕਰੇ, ਫਿਰ ਸਾਡੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇ। ਇੰਨਾ ਲਾਡ ਸਤਿਗੁਰੂ ਜੀ ਲਡਾਉਂਦੇ ਨੇ ਸਰਗੁਣ ਰੂਪ ਧਾਰਨ ਕਰਕੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਖੇਲ ਖਿਲਾਏ ਪ੍ਰੇਮਾ ਭਗਤੀ ਰੂਪੀ ਖੇਡ ਨੂੰ ਖਿਡਾਉਂਦੇ ਨੇ, ਲਾਡ ਲਡਾਵੈ ਇਹਨਾਂ ਲਾਡ ਲਡਾਉਂਦੇ ਨੇ ਕਿ ਸਰੂਪ ਰੂਪ ਦੀ ਅਭੇਦਤਾ ਹੀ ਦੇ ਦਿੰਦੇ ਹਨ।
1: ਸਦਾ ਅੰਨਦਾਈ
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੀ ਕਿਰਪਾਲਤਾ ਕਰਦੇ ਨੇ, ਸਦਾ ਸਦਾ ਵਾਸਤੇ ਆਪਣਾ ਬਣਾ ਲੈਂਦੇ ਨੇ ਤੇ ਅੰਨ ਦੂਜਿਆਂ ਦੇ ਪਕੋਲ ਨਹੀਂ ਜਾਣ ਦਿੰਦੇ। ਅੰਨਦਾਈ ਇਸ ਤਰੀਕੇ ਦੇ ਨਾਲ ਵੱਡੀ ਭਾਰੀ ਦਾਈ ਦਾਤ ਦੇਣਾ ਕਰਦੇ ਹਨ ਪੂਰੇ ਸਤਿਗੁਰੂ ਜੀ। ਫਿਰ ਜਿਵੇਂ ਮਾਤਾ ਪਿਤਾ ਬੱਚੇ ਨੂੰ ਪਾਲਦੇ ਨੇ, ਮਾਤਾ ਬੱਚੇ ਦੇ ਮੁੱਖ ਵਿੱਚ ਗਰਾਸ ਪਾਉਂਦੀ ਹੈ ਨਾ, ਹਰੀ ਪਰਮੇਸ਼ਰ ਜੀ ਵੀ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਮਾਤਾ ਬੱਚੇ ਨੂੰ ਲਾਡ ਲਡਾਉਂਦੀ, ਭੋਜਨ ਖਵਾਉਂਦੀ ਏ, ਬੱਚਾ ਕਦੇ ਬਹੁਤਾ ਜਿੱਦੀ ਹੋਵੇ ਨਾ ਤੇ ਮਾਤਾ ਤੇ ਖਿੱਚ ਕੇ ਥੱਪੜ ਚਪੇੜ ਵੀ ਮਾਰ ਦਿੰਦੀ ਏ, ਪਰ ਵਾਹਿਗੁਰੂ ਜੀ ਇੰਨਾ ਲਾਡ ਲਡਾਉਂਦੇ ਨੇ ਨਹੀਂ ਕਰਦਾ ਆਲਕ। ਆਲਕ ਵੀ ਨਹੀਂ ਕਰਦੇ ਤੇ ਸਾਰੇ ਸੁੱਖ ਦੇ ਕਰਕੇ ਗਲ ਦੇ ਨਾਲ ਲਾਉਂਦੇ ਨੇ। ਪ੍ਰਤ ਪਾਲ ਲੈ ਬਾਰਿਕ ਕੀ ਨਿਆਈ, ਬਾਲਕ ਦੀ ਨਿਆਈ ਆਪਣੇ ਜਗਿਆਸੂ ਪ੍ਰੇਮੀ ਨੂੰ ਪਾਲਦੇ ਨੇ। ਇਸੇ ਪ੍ਰਕਾਰ
1: ਬਾਲਾ ਬਾਰਕ ਕੀ ਨਿਆਈ,
0: ਜਿੱਥੇ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣ, ਉਸ ਦੀਆਂ ਦਿੱਤੀਆਂ ਦਾਤਾਂ ਨੂੰ ਖਾਂਦੇ ਆ, ਪ੍ਰਤੱਖ ਭੋਜਨ ਖਾਂਦੇ ਆ ਨਾ। ਕਹੋ ਨਾਨਕ ਜਨ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ, ਹਰੀ ਪਰਮੇਸ਼ਰ ਜੀ ਆਪਣਾ ਨਾਮ ਰੂਪੀ ਭੋਜਨ ਦੇ ਕਰਕੇ ਸੋ ਸੰਸਾਰ ਰੂਪੀ ਭਗਤਾਂ ਰੂਪੀ ਸੰਤਾਂ ਰੂਪੀ ਬਾਲਕਿਆਂ ਦੀ ਵਿਸ਼ੇਸ਼ ਕਰਕੇ ਪ੍ਰਤ ਪਾਲਣਾ ਕਰਦੇ ਨੇ, ਗਿਆਨ ਰੂਪੀ ਭੋਜਨ ਦਿੰਦੇ ਨੇ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀਆਂ ਨੂੰ ਗਿਆਨ ਰੂਪੀ ਭੋਜਨ ਦੇ ਕਰਕੇ ਪ੍ਰਤ ਪਾਲਣਾ ਕਰਦੇ ਹਨ।
1: ਜੈਸੇ ਮਾਤ ਪਿਤਾਈ,
0: ਜਿਸ ਪ੍ਰਕਾਰ ਮਾਤਾ ਪ੍ਰਤ ਪਾਲਣਾ ਕਰਦੀ ਏ, ਜਿਸ ਪ੍ਰਕਾਰ ਪਿਤਾ ਨਿਆਮਤਾਂ ਲਿਆ ਕਰਕੇ ਦਿੰਦਾ, ਇਵੇਂ ਅਕਾਲ ਪੁਰਖ ਵਾਹਿਗੁਰੂ ਜਿੱਥੇ ਪ੍ਰਤ ਪਾਲਣਾ ਕਰਦੇ ਨੇ, ਲੋਕ ਤੇ ਪਰਲੋਕ ਦੇ ਸੁੱਖਾਂ ਦੀਆਂ ਦਾਤਾਂ ਦਿੰਦੇ ਨੇ। ਧੰਨ ਸਤਿਗੁਰੂ ਕਲਗੀਧਰ ਸਾਹਿਬ ਜੀ, ਪਿਤਾ ਆਪਣੀ ਸਾਰੀ ਪ੍ਰੋਪਰਟੀ, ਆਪਣੇ ਸਾਰੀ ਧਨ ਜਾਇਦਾਦ ਸਭ ਕੁਛ ਆਪਣੇ ਪੁੱਤਰ ਦੇ ਨਾਮ ਕਰ ਦਿੰਦਾ ਨਾ, ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਅਸੰਖਾਂ ਸਾਲਾਂ ਤੱਕ ਕੀਤੀ ਸਾਰੀ ਤਪੱਸਿਆ, ਆਪਣੇ ਖਾਲਸੇ ਪੁੱਤ ਦੇ ਨਾਮ ਜਾਗੀਰ ਲਾ ਦਿੱਤੀ। ਬਚਨ ਕਰ ਦਿੱਤਾ ਜਿਹੜਾ ਖਾਲਸਾ ਤਿਆਰ ਬਾਰ ਤਿਆਰ ਰਹਿੰਦਾ ਨਾ, ਜਿਹੜਾ ਖਾਲਸਾ ਹੀ ਮਰਿਆਦਾ ਦੇ ਵਿੱਚ ਨਿਭਦਾ, ਹੇਮਕੁੰਟ ਸਾਹਿਬ ਪਹਾੜਾਂ ਦੇ ਉੱਪਰ ਬਰਫ਼ ਦੇ ਉੱਪਰ ਬੈਠ ਬੈਠ ਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਕੀਤੀ ਇਹ ਤਪੱਸਿਆ, ਤੇ ਬਚਨ ਕਰ ਦਿੱਤਾ ਸਾਰਾ ਤੇਜ ਪ੍ਰਤਾਪ ਅਸੀਂ ਖਾਲਸੇ ਦੀ ਝੋਲੀ ਪਾਉਂਦੇ ਹਾਂ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਸਾਰਾ ਤੇਜ ਪ੍ਰਤਾਪ ਸਾਰੀਆਂ ਰੂਹਾਨੀਆਂ ਸ਼ਕਤੀਆਂ ਤੇ ਸਾਰੀਆਂ ਬਰਕਤਾਂ ਆਪਣੇ ਖਾਲਸੇ ਦੀ ਝੋਲੀ 'ਚ ਪਾਉਂਦੇ ਹਾਂ ਜਦੋਂ ਤੱਕ ਖਾਲਸਾ ਨਿਆਰੇਪਨ ਵਿੱਚ ਕਾਇਮ ਰਹੇਗਾ। ਜਿਵੇਂ ਪਿਤਾ ਆਪਣੀ ਕਮਾਈ, ਆਪਣੀ ਪ੍ਰੋਪਰਟੀ, ਆਪਣਾ ਰਾਜ ਭਾਗ, ਆਪਣਾ ਸਭ ਕੁਝ ਸੰਤਾਨ ਨੂੰ ਬਖਸ਼ ਦਿੰਦਾ, ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦੇ ਨੇ, ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਬਖਸ਼ ਦਿੰਦੇ ਨੇ। ਜੈਸੇ ਮਾਤ ਪਿਤਾਈ, ਜਿਵੇਂ ਮਾਤਾ ਪ੍ਰਤ ਪਾਲਣਾ ਕਰਦੀ ਏ, ਪਿਤਾ ਨਿਆਮਤਾਂ ਲਿਆ ਕੇ ਦਿੰਦਾ, ਵਾਹਿਗੁਰੂ ਜੀ ਨਿਆਮਤਾਂ ਵੀ ਆਪ ਲਿਆ ਕੇ ਦਿੰਦੇ ਨੇ, ਪ੍ਰਤ ਪਾਲਣਾ ਵੀ ਆਪ ਕਰਦੇ ਨੇ, ਸਤਿਗੁਰੂ ਜੀ ਪ੍ਰਤ ਪਾਲਣਾ ਵੀ ਆਪ ਕਰਦੇ ਨੇ। ਜਿਵੇਂ ਸਾਧ ਸੰਗਤ ਜੀ ਪੈਂਦੇ ਖਾਨ ਨਗਰ ਦੇ ਲੋਕ ਸੰਗਤ ਰੂਪ ਵਿੱਚ ਗਏ ਤੇ ਜਾ ਕੇ ਬੇਨਤੀ ਕੀਤੀ ਨਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਇਹ ਪਠਾਣਾ ਦਾ ਬੱਚਾ, ਨਾ ਮਾਤਾ ਰਹੀ ਨਾ ਪਿਤਾ ਰਿਹਾ, ਨਾ ਸਖਾ ਸੰਬੰਧੀ ਕੋਈ ਵੀ ਨਹੀਂ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਇੰਨਾ ਪਿਆਰ ਕੀਤਾ ਜਿਸ ਪ੍ਰਕਾਰ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਪ੍ਰਤ ਪਾਲਣਾ ਕੀਤੀ, ਉਸੇ ਪ੍ਰਕਾਰ ਸਪੁੱਤਰਾਂ ਦੀ ਨਿਆਈ ਪੈਂਦੇ ਖਾਣ ਦੀ ਪ੍ਰਤ ਪਾਲਣਾ ਕੀਤੀ। ਸੋ ਹਜ਼ੂਰ ਫਰਮਾਉਂਦੇ ਨੇ ਭਾਈ ਐਸੇ ਪਰਮੇਸ਼ਰ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਵੀ ਐਸੇ ਨੇ ਤੇ ਗੁਰ ਪਰਮੇਸ਼ਰ ਜੀ ਵੀ ਐਸੇ ਨੇ। ਜੈਸੇ ਮਾਤ ਪਿਤਾਈ, ਜੈਸੇ ਮਾਤਾ ਪਿਤਾ ਬੱਚੇ ਨੂੰ ਪਾਲਦੇ ਨੇ, ਇਵੇਂ ਸਤਿਗੁਰੂ ਜੀ ਪਾਲਦੇ ਨੇ, ਇਵੇਂ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਪਾਲਦੇ ਹਨ।
1: ਇਸ ਬਿਨ ਨਿਮਖ ਨਹੀਂ ਰਹਿ ਸਕੀਆ।
0: ਮਹਾਰਾਜ, ਐਸੇ ਪਰਮੇਸ਼ਰ ਜੀ ਦੇ ਨਾਲ ਆਪ ਜੀ ਦਾ ਪਿਆਰ ਕਿੰਨਾ ਕੁ ਹੈ। ਹਜ਼ੂਰ ਫਰਮਾਉਂਦੇ ਨੇ ਇੰਨਾ ਪਿਆਰ ਹੈ ਸਾਡੇ ਹਿਰਦੇ ਦਾ, ਇੱਕ ਖਿੰਨ ਵੀ ਤੇ ਇਸ ਵਾਹਿਗੁਰੂ ਜੀ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ, ਪ੍ਰੇਮਾ ਭਗਤੀ ਬੰਦਗੀ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਹਾਂ।
1: ਤੇ
0: ਐਸੇ ਨੇ ਪਰਮੇਸ਼ਰ ਜੀ ਜਿਹੜੇ ਸਾਨੂੰ ਕਦੇ ਵੀ ਵਿਸਰ ਨਹੀਂ ਜਾਂਦੇ। ਆਖਾ ਜੀਵਾ ਵਿਸਰੈ ਮਰ ਜਾਓ, ਅਸੀਂ ਤੇ ਆਖ ਆਖ ਕੇ, ਜਪ ਜਪ ਕੇ, ਸਿਮਰ ਸਿਮਰ ਕੇ ਹੀ ਜਿਉਂਦੇ ਹਾਂ।
1: ਨਾਨਕ ਮਿਲ ਸੰਤ ਸੰਗਤ ਤੇ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਣ ਪੁਰਖ ਬਚਨ ਕਰਦੇ ਨੇ ਕਿ ਸਤਿਗੁਰੂ ਜੀ ਦੀ ਸਤ ਸੰਗਤ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਲਿਵ ਲਾਈ ਹੈ ਤੇ ਨਾਮ ਨੂੰ ਜਪਣ ਦੇ ਵਿੱਚ ਹੀ ਸਾਡਾ ਮਨ ਹੁਣ ਮਗਨ ਹੋ ਰਿਹਾ ਹੈ। ਇਹ ਲਿਵ ਲਾਉਣੇ ਦੀ ਯੁਗਤੀ ਹੈ, ਇਕੱਲਿਆਂ ਬੈਠ ਕਰਕੇ ਲਿਵ ਨਹੀਂ ਨਾ ਲੱਗਦੀ। ਤੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪੀਏ ਸਤਨਾਮ
1: ਸ੍ਰੀ
0: ਵਾਹਿਗੁਰੂ। ਸੰਗਤ ਦੇ ਨਾਲ ਮਿਲ ਕਰਕੇ ਜਪੀਏ ਤੇ ਲਿਵ ਛੇਤੀ ਲੱਗ ਜਾਂਦੀ ਹੈ, ਜਿਵੇਂ ਮਾਖਿਓ ਦੀਆਂ ਮੱਖੀਆਂ ਹੁੰਦੀਆਂ ਨੇ ਨਾ, ਕੱਲੀ ਕੱਲੀ ਮੱਖੀ ਹੈ, ਜ਼ਹਿਰੀਲੀ ਹੈ, ਡੰਗ ਮਾਰਦੀਆਂ ਨੇ, ਸੋਜ ਚੜਾ ਦਿੰਦੀਆਂ ਨੇ, ਜ਼ਹਿਰ ਫੈਲਾਉਂਦੀਆਂ ਨੇ, ਤੇ ਜਦੋਂ ਸਾਰੀਆਂ ਮਿਲ ਕੇ ਕਾਰਜ ਕਰਦੀਆਂ ਨੇ, ਫੁੱਲਾਂ 'ਚੋਂ ਰਸ ਕੱਢ ਕੇ ਮਿੱਠਾ ਸ਼ਹਿਦ ਬਣਾ ਦਿੰਦੀਆਂ ਨੇ। ਸਾਧ ਸੰਗਤ ਜੀ, ਜੀਵ ਇਕੱਲੇ ਇਕੱਲੇ ਸੰਸਾਰ ਵਿੱਚ ਵਿਕਾਰਾਂ ਦੇ ਅਧੀਨ ਤੁਰੇ ਫਿਰਦੇ ਨੇ, ਪਰ ਜਦੋਂ ਸਤ ਸੰਗਤ ਵਿੱਚ ਮਿਲ ਕਰਕੇ ਬੈਠ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਧ ਸੰਗਤ ਜੀ ਨਾਮ ਰਸ ਰੂਪੀ ਸ਼ਹਿਦ ਪ੍ਰਗਟ ਕਰ ਲੈਂਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਸਤ ਸੰਗਤ ਦੇ ਨਾਲ ਮਿਲ ਕਰਕੇ ਮਨ ਦੀ ਲਿਵ ਨਾਮ ਦੇ ਵਿੱਚ ਲਾਈ ਹੈ ਤੇ ਇਸੇ ਪ੍ਰਕਾਰ ਨਾਮ ਦਾ ਰਸ ਲੈਣ ਦੇ ਵਿੱਚ ਹੀ ਮਗਨ ਹੋ ਰਹੇ ਹਾਂ, ਲਿਵਲੀਨ ਹੋ ਰਹੇ
1: ਹਾਂ।
0: ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਆਪਣਾ ਮੀਤ ਸਵਾਮੀ ਗਾਈਆ।
0: ਮਹਾਰਾਜ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਕੋਈ ਕਿਸੇ ਦੇ ਗੁਣ ਗਾਉਂਦਾ ਹੈ, ਇਲੈਕਸ਼ਨਾਂ ਆਉਂਦੀਆਂ ਨੇ, ਲੋਕ ਲੀਡਰਾਂ ਦੇ ਗੁਣ ਗਾਉਂਦੇ ਨੇ, ਜਦੋਂ ਸਮਾਂ ਲੰਘ ਜਾਂਦਾ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਮਹਾਰਾਜ, ਪਿਓ ਆਪਣੇ ਪੁੱਤ ਦੇ ਗੁਣ ਗਾਉਂਦਾ ਹੈ, ਪੁੱਤ ਆਪਣੇ ਪਿਓ ਦੇ ਗੁਣ ਗਾਉਂਦਾ ਹੈ, ਕੋਈ ਕਿਸੇ ਦੇ ਗੁਣ ਕੋਈ ਕਿਸੇ ਦੇ ਗਾਉਂਦਾ, ਕੋਈ ਦੇਵੀਆਂ ਦੇ, ਕੋਈ ਦੇਵਤਿਆਂ ਦੇ, ਪਰ ਮਹਾਰਾਜ ਕਿਰਪਾਲਤਾ ਕਰਕੇ ਦੱਸੋ ਸਾਨੂੰ ਗੁਣ ਕਿਸ ਦੇ ਗਾਉਣੇ ਚਾਹੀਦੇ ਨੇ। ਹਜ਼ੂਰ ਫਰਮਾਉਣਾ ਕਰਦੇ ਨੇ ਆਪਣਾ ਮੀਤ ਸਵਾਮੀ ਗਾਈਐ। ਭਾਈ, ਸਾਡੇ ਆਪਣੇ ਮਿੱਤਰ ਕੇਵਲ ਤਾਂ ਕੇਵਲ ਹਰੀ ਪਰਮਾਤਮਾ ਜੀ ਨੇ, ਜਿਨ੍ਹਾਂ ਨੇ ਮਿੱਤਰ ਰੂਪ ਹੋ ਕਰਕੇ ਮਾਤਾ ਦੇ ਉਦਰ ਦੇ ਵਿੱਚ ਪ੍ਰਤ ਪਾਲਣਾ ਕੀਤੀ ਏ। ਸਵਾਮੀ ਇਸ ਲੋਕ ਦੇ ਤੇ ਪਰਲੋਕ ਦੇ ਨੇ। ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਸਦਾ ਗਾਉਣਾ ਕਰੀਏ, ਐਸੇ ਪਰਮੇਸ਼ਰ ਦੇ ਗੁਣਾਂ ਨੂੰ ਹੀ ਸਦਾ ਗਾਉਣਾ ਕਰੀਏ।
1: ਆਸ ਨਾ ਅਵਰ ਕਾਹੂ ਕੀ ਕੀਜੈ।
0: ਮਹਾਰਾਜ, ਲੋਕਾਚਾਰੀ ਦੇ ਬਚਨ ਨੇ ਭੋਲੇਨਾਥ ਬੜੀ ਛੇਤੀ ਖੁਸ਼ ਹੋ ਜਾਂਦਾ, ਭੋਲਾ ਨਾ ਮਾਲਾ ਮਾਲ ਕਰ ਦਿੰਦਾ ਕਿ ਐਸੇ ਦੇ ਗੁਣ ਨਹੀਂ ਗਾਉਣੇ ਚਾਹੀਦੇ। ਤੇ ਸਤਿਗੁਰੂ ਜੀ ਦੇ ਬਚਨ ਨੇ ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਧਨ ਦੇ ਕਾਰਨ ਮਾਇਆ ਕਰਕੇ ਮਹਾਦੇਵ ਦੀ ਆਰਾਧਨਾ ਕੀਤੀ ਜਾਂਦੀ ਏ, ਪਰ ਜੇ ਪੂਰਬਲੇ ਕਰਮਾਂ ਦੇ ਭਾਗ ਕਰਕੇ ਮਸਤਕ ਵਿੱਚ ਲੇਖ ਲਿਖਿਆ ਹੋਵੇ ਪਰਮੇਸ਼ਰ ਨੇ, ਧਨ ਵੀ ਤਾਂ ਮਿਲਦਾ, ਨਹੀਂ ਤੇ ਆਪਣੇ ਕੋਲੋਂ ਸ਼ਿਵ ਜੀ ਵੀ ਨਹੀਂ ਦੇ ਸਕਦਾ, ਭੋਲੇਨਾਥ ਵੀ ਨਹੀਂ ਦੇ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਆਸ ਨਾ ਅਵਰ ਕਾਹੂ ਕੀ ਕੀਜੈ। ਭਾਈ, ਇੱਕ ਵਾਹਿਗੁਰੂ ਜੀ ਤੋਂ ਬਿਨਾਂ ਦੂਜੇ ਕਿਸੇ ਦੇ ਵੀ ਆਸ ਨਾ ਕਰੋ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਜਿਹੜਾ ਜਨ ਇੱਕ ਵਾਹਿਗੁਰੂ ਜੀ ਦੀ ਬੰਦਗੀ ਕਰਨ ਲੱਗ ਗਿਆ, ਉਸਦੀ ਕੋਈ ਆਸ ਬਿਰਥੀ ਨਹੀਂ ਜਾਂਦੀ। ਫਿਰ ਘਰ ਬੈਸਾ ਹੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਕਾਜ ਸਵਾਰਦੇ ਨੇ, ਹੋਰ ਕਿਸੇ ਦੀ ਆਸ ਨਹੀਂ ਕਰਨੀ।
1: ਸੁਖਦਾਤਾ ਪ੍ਰਭ ਧਿਆਈਐ,
0: ਸਾਰਿਆਂ ਸੁੱਖਾਂ ਦੇ ਦਾਤੇ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ ਨੇ। ਹੋਰ ਕਿਸੇ ਨੂੰ ਕਦੇ ਵੀ ਧਿਆਉਣਾ ਨਾ ਕਰੀਏ। ਜਿੰਨੇ ਵੀ ਸੁੱਖ ਨੇ ਨਾ, ਕੇਵਲ ਤਾਂ ਕੇਵਲ ਪਰਮੇਸ਼ਰ ਜੀ ਤੋਂ ਮਿਲਦੇ ਨੇ, ਕਿਸੇ ਹੋਰ ਤੋਂ ਨਹੀਂ ਮਿਲਦੇ। ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਹੀ ਧਿਆਉਣਾ ਕਰੀਏ, ਸਰਬ ਕਲਾ ਸਮਰੱਥ ਜੀ ਦੀ ਹੀ ਬੰਦਗੀ ਕਰੀਏ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਸੁਖ ਮੰਗਲ ਕਲਿਆਣ ਜੀ ਸਹਿਕਾਰ।
0: ਹੇ ਪਿਆਰਿਓ ਗੁਰਸਿੱਖੋ, ਲੋਕ ਅਤੇ ਪਰਲੋਕ ਦੇ ਸਾਰੇ ਸੁਖ ਜਿਸ ਘਰ ਜਿਸ ਪਰਮੇਸ਼ਰ ਜੀ ਦੇ ਘਰ ਦੇ ਵਿੱਚ ਨੇ। ਮੰਗਲ, ਮੰਗਲ ਨਾਮ ਆਨੰਦ ਦਾ, ਸਰਬਤ ਪ੍ਰਕਾਰ ਆਨੰਦ ਜਿਸ ਹੈ ਘਰ ਜਿਸ ਪਰਮੇਸ਼ਰ ਜੀ ਦੇ ਘਰ ਵਿੱਚ ਨੇ। ਕਲਿਆਣ ਜਿਸ ਹੈ ਘਰ, ਇਹ ਜਿਸ ਹੈ ਘਰ ਤਿੰਨਾਂ ਸ਼ਬਦਾਂ ਦੇ ਨਾਲ ਲੱਗੇਗਾ, ਇਹ ਅਨਵੈ ਕਰਕੇ ਹੈ। ਇਸ ਪ੍ਰਕਾਰ ਜਿਸ ਪਰਮੇਸ਼ਰ ਜੀ ਦੇ ਘਰ ਵਿੱਚ ਸਾਰੀਆਂ ਮੁਕਤੀਆਂ ਨੇ, ਸਾ ਲੋਕ ਮੁਕਤੀ, ਸਾ ਮੀਪ ਮੁਕਤੀ, ਸਾ ਰੂਪ ਮੁਕਤੀ, ਸਜੁਜ ਮੁਕਤੀ, ਕੇਵਲ ਮੁਕਤੀ, ਵਿਦੇਹ ਮੁਕਤੀ, ਸਾਰੀਆਂ ਮੁਕਤੀਆਂ ਜਿਸ ਪਰਮੇਸ਼ਰ ਜੀ ਦੇ ਘਰ ਵਿੱਚ ਹਨ।
1: ਸਰਣੀ ਪਾਈਆ,
0: ਆਪਣੇ ਆਪ ਨੂੰ ਤਿਸ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਸਦਾ ਪਾ ਕਰਕੇ ਰੱਖੀਏ।
1: ਸਹ ਤਿਆਗ ਮਨ ਸੁਖ ਜੇ ਸੇਵਹੋ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜੇ ਐਸੇ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਿਆਗ ਕੇ ਮਨੁੱਖ ਜੇ ਸੇਵਾ ਹੋ, ਕਿਸੇ ਬੰਦੇ ਦੀ ਜਾ ਕੇ ਸੇਵਾ ਕਰਨੀ ਕਰੋਗੇ। ਅੱਜ ਕੱਲ੍ਹ ਲੋਕ ਕਰਦੇ ਨੇ ਨਾ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਬੱਚੇ ਬੱਚੇ ਨੂੰ ਪਤਾ ਹੈ, ਇਕੱਲੇ ਇਕੱਲੇ ਨੂੰ ਪਤਾ ਹੈ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਹੁਕਮ ਕੀਤਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਸਾਧ ਸੰਗਤ ਜੀ, ਜੁਗਾ ਜੁਗਾਂ ਦੀ ਆਪਣੀ ਮਰਿਆਦਾ ਹੈ। ਕਲਯੁੱਗ ਦੇ ਸਮੇਂ ਵਿੱਚ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ, ਸਮਰੱਥ ਗੁਰੂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਜਿੰਨੇ ਵੀ ਗੁਰੂ ਬਣ ਬੈਠੇ ਨੇ ਸਾਰੇ ਹੀ ਪਖੰਡੀ ਨੇ, ਸਾਰੇ ਹੀ ਨਕਲੀ ਨੇ, ਸਾਰੇ ਹੀ ਨਰਕਾਂ ਵਿੱਚ ਡੁੱਬਣ ਤੇ ਡੋਬ ਦੇਣ ਵਾਲੇ ਨੇ। ਮਹਾਰਾਜ, ਸੰਸਾਰ ਤੇ ਰਿਧੀਆਂ ਸਿੱਧੀਆਂ ਵਾਲੇ, ਚਮਤਕਾਰੇ ਦਿਖਾਉਣ ਵਾਲੇ ਬੜੇ ਐਸੇ ਲੋਕ ਨੇ ਜਿਹੜੇ ਗੁਰੂ ਬਣ ਬੈਠੇ ਨੇ, ਕਿ ਤਿੰਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਇੱਕ ਵਾਹਿਗੁਰੂ ਜੀ ਨੂੰ ਤਿਆਗ ਕੇ ਨਾ, ਜਿਹੜੇ ਮਨੁੱਖਾਂ ਦੀ ਬੰਦਿਆਂ ਦੀ ਸੇਵਾ ਕਰਦੇ ਨੇ, ਦੇਹਧਾਰੀਆਂ ਡੰਬੀਆਂ ਪਖੰਡੀਆਂ ਨੂੰ ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਨੂੰ ਗੁਰੂ ਕਹਿ ਕੇ ਉਹਨਾਂ ਦੀ ਜੋ ਸੇਵਾ ਕਰਦੇ ਹਨ,
1: ਤਿਆਗ ਮਾਨੁੱਖ ਜੇ ਸੇਵਾ ਹੋ।
0: ਤੇ ਜਿਹੜੇ ਵਾਹਿਗੁਰੂ ਜੀ ਨੂੰ ਛੱਡ ਕੇ ਮਨੁੱਖਾਂ ਨੂੰ, ਬੰਦਿਆਂ ਨੂੰ, ਦੰਬੀਆਂ ਨੂੰ, ਪਖੰਡੀਆਂ ਨੂੰ, ਨਕਲੀਆਂ ਨੂੰ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਨੂੰ, ਡੇਰੇਦਾਰਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਵਾਲਿਆਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜਨ ਵਾਲਿਆਂ ਨੂੰ ਇਸੇ ਪ੍ਰਕਾਰ ਤੋੜ ਕੇ, ਤੇ ਪੰਜ ਅੱਖਰੀ ਜੋ ਮੰਤਰ ਦੇਣ ਵਾਲੇ ਨੇ, ਜਿਹੜੇ ਉਹਨਾਂ ਮਨੁੱਖਾਂ ਨੂੰ ਜਾ ਕੇ, ਬੰਦਿਆਂ ਨੂੰ, ਦਬੀਆਂ ਪਖੰਡੀਆਂ ਨੂੰ ਸੇਵਦੇ ਸੇਵਾ ਕਰਦੇ ਹਨ।
1: ਲਾਜ ਲੋਨ ਹੋਏ ਜਾਈਆ,
0: ਭਾਈ ਲੱਜਾ ਦੇ ਨਾਲ ਲੂਣ ਰੂਪੀ ਹੋ ਜਾਣਾ ਚਾਹੀਦਾ ਤੇਨਾਂ ਨੂੰ। ਜਿਸ ਪ੍ਰਕਾਰ ਲੂਣ ਦੀ ਡਲੀ ਪਾਣੀ ਵਿੱਚ ਪਾ ਦਿੱਤੀ ਜਾਵੇ ਤੇ ਖੁਰ ਜਾਂਦੀ ਏ ਨਾ, ਸ਼ਰਮ ਦੇ ਨਾਲ ਹੀ ਉਹਨਾਂ ਨੂੰ ਖੁਰ ਕੇ ਮਰ ਜਾਣਾ ਚਾਹੀਦਾ, ਡੁੱਬ ਕੇ ਮਰ ਜਾਣਾ ਚਾਹੀਦਾ, ਜਿਹੜੇ ਪਰਮੇਸ਼ਰ ਜੀ ਨੂੰ, ਵਾਹਿਗੁਰੂ ਜੀ ਨੂੰ ਛੱਡ ਕੇ ਬੰਦਿਆਂ ਦੀ ਸੇਵਾ ਵਿੱਚ ਜਾ ਲੱਗੇ ਨੇ। ਪਾਣੀ ਦੀ ਡਲੀ ਲੂਣ ਵਿੱਚ ਪਾ ਦੇਵੋ, ਯਤਨ ਨਹੀਂ ਕਰਨਾ ਪੈਂਦਾ, ਆਪੇ ਹੀ ਖੁਰ ਜਾਂਦੀ ਹੈ। ਤੇ ਜਿਹੜੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੰਬੀਆਂ ਪਖੰਡੀਆਂ ਦੇ ਲੜ ਲੱਗ ਗਏ ਨਾ, ਯਤਨ ਨਹੀਂ ਕਰਨਾ ਪੈਂਦਾ, ਲੂਣ ਵਾਂਗੂ ਆਪੇ ਹੀ ਖਰ ਜਾਂਦੇ ਨੇ, ਡੁੱਬ ਮਰਦੇ ਨੇ। ਹਜ਼ੂਰ ਬਚਨ ਕਰਦੇ ਨੇ, ਭਾਈ ਉਹਨਾਂ ਨੂੰ ਤੇ ਸ਼ਰਮ ਦੇ ਨਾਲ ਹੀ ਲੂਣ ਦੀ ਡਲੀ ਵਾਂਗੂ ਖੁਰ ਜਾਣਾ ਚਾਹੀਦਾ, ਮਰ ਜਾਣਾ ਚਾਹੀਦਾ, ਜੋ ਪਰਮੇਸ਼ਰ ਨੂੰ ਛੱਡ ਕੇ ਬੰਦਿਆਂ ਨੂੰ ਗੁਰੂ ਜਾਂ ਮੰਨਦੇ, ਰੱਬ ਮੰਨਦੇ ਹਨ।
1: ਇੱਕ ਓਟ ਬੱਕਰੀ ਠਾਕੁਰ ਕੀ,
0: ਜਿਨ੍ਹਾਂ ਨੇ ਇੱਕ ਠਾਕੁਰ ਜੀ ਦੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਦੀ ਇੱਕ ਓਟ ਇੱਕ ਟੇਕ ਫੜੀ ਹੈ ਜੀਓ।
1: ਮਿਲ ਮਤ ਬੁੱਧ ਪਾਈਆ,
0: ਉਹਨਾਂ ਨੇ ਪੂਰਿਆਂ ਸਤਿਗੁਰਾਂ ਦੇ ਨਾਲ, ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਪੂਰਨ ਅਵਤਾਰ, ਪੂਰਨ ਗੁਰੂ ਕਲਯੁੱਗ ਦੇ ਸਮੇਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਆ ਕੇ ਪ੍ਰਗਟ ਹੋਏ ਨੇ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦਸ ਜਾਮੇ ਧਾਰਨ ਕਰਕੇ, ਸਿੱਖਿਆ ਪੂਰਨ ਕਰਕੇ, ਖਾਲਸਾ ਪੰਥ ਦੀ ਸਿਰਜਣਾ ਕਰਕੇ ਫਿਰ ਸ਼ਬਦ ਰੂਪ ਹੋਏ ਨੇ। ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਫਿਰ ਦਸਵੇਂ ਜਾਮੇ ਵਿੱਚ ਆਪਣੇ ਤੀਜੇ ਸਰੂਪ ਗੁਰ ਸ਼ਬਦ ਦੇ ਲੜ ਲਾਇਆ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੇ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਟੇਕ ਪਕੜੀ ਹੈ, ਗੁਰ ਮਿਲ ਮਤ ਬੁੱਧ ਪਾਈਐ, ਉਹਨਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਜਾਣਿਆ, ਗੁਰੂ ਜੀ ਨੂੰ ਮਿਲ ਕਰਕੇ, ਸਤ ਸੰਗਤ ਦੁਆਰਾ ਮਿਲ ਕਰਕੇ, ਆਤਮ ਵਿਸ਼ੈਣੀ ਮਤ ਦੀ ਤੇ ਸ੍ਰੇਸ਼ਟ ਬੁੱਧੀ ਦੀ ਦਾਤ ਪਾਈ ਦੀ ਹੈ ਜੀਓ।
1: ਗੁਰੂ ਨਿਧਾਨ ਨਾਨਕ ਪ੍ਰਭ ਮਿਲਿਆ,
0: ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਆਤਮ ਵਿਸ਼ੈਣੀ ਮਤ ਦੀ ਦਾਤ ਬੁੱਧੀ ਦੇ ਅੰਦਰ ਪਾਈ ਹੈ, ਗੁਣ ਨਿਧਾਨ ਸਾਰਿਆਂ ਗੁਣਾਂ ਦਾ ਖਜ਼ਾਨਾ, ਸਾਰਿਆਂ ਗੁਣਾਂ ਦੇ ਸਾਗਰ, ਹਰੀ ਪਰਮੇਸ਼ਰ ਵਾਹਿਗੁਰੂ ਜੀ ਨਾਨਕ ਪ੍ਰਭ ਮਿਲਿਆ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਤਿੰਨਾਂ ਦੇ ਤਾਂ ਹੀ ਮਿਲਿਆ ਹੈ, ਸਾਰਿਆਂ ਗੁਣਾਂ ਦਾ ਜੋ ਖਜ਼ਾਨਾ ਹੈ।
1: ਸਗਲ ਚੁੱਕੀ ਮੋਹਤਾਈਆ,
0: ਜਿਹਨਾਂ ਨੂੰ ਵਾਹਿਗੁਰੂ ਜੀ ਮਿਲੇ ਨੇ ਨਾ, ਉਹਨਾਂ ਨੂੰ ਸਰਬਤ ਪ੍ਰਕਾਰ ਦੀ ਮੋਹਤਾਈਆ ਮੋਹਤਾਜੀ ਚੁੱਕੀ ਗਈ ਏ, ਕਿਸੇ ਦੇ ਮੁਹਤਾਜ ਨਹੀਂ ਰਹੇ, ਨਾ ਲੋਕ ਵਿੱਚ ਨਾ ਪਰਲੋਕ ਵਿੱਚ, ਨਾ ਜਮਾਂ ਦੀ ਮੁਹਤਾਜੀ ਰਹੀ, ਨਾ ਧਰਮ ਰਾਜੇ ਦੀ ਮੁਹਤਾਜੀ ਰਹੀ, ਨਾ ਵਿਕਾਰਾਂ ਦੀ ਮੁਹਤਾਜੀ ਰਹੀ, ਨਾ ਪਦਾਰਥਾਂ ਦੀ ਮੁਹਤਾਜੀ ਰਹੀ, ਨਾ ਮੋਹ ਦੀ ਮੁਹਤਾਜੀ ਰਹੀ, ਨਾ ਸੰਬੰਧੀਆਂ ਦੀ ਮੁਹਤਾਜੀ ਰਹੀ, ਨਾ ਮਾਇਆ ਦੀ ਮੁਹਤਾਜੀ ਰਹੀ। ਕਿਸੇ ਦੇ ਮੁਹਤਾਜ ਕਿਸੇ ਦੇ ਅਧੀਨ ਨਹੀਂ ਰਹਿੰਦੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਮਤ ਦੇ ਅੰਦਰ ਸ੍ਰੇਸ਼ਟ ਬੁੱਧ ਪਾਈਏ, ਅਥਵਾ ਬੁੱਧੀ ਦੇ ਅੰਦਰ ਸ੍ਰੇਸ਼ਟ ਮਤ, ਆਤਮ ਵਿਸ਼ੈਣੀ ਮਤ ਪਾਈਏ, ਸਾਰਿਆਂ ਗੁਣਾਂ ਦੇ ਨਿਧਾਨ ਪਰਮੇਸ਼ਰ ਜੀ ਉਹਨਾਂ ਨੂੰ ਮਿਲੇ ਨੇ, ਅਤੇ ਸਤਿਗੁਰੂ ਜੀ ਦੇ ਦੁਆਰਾ ਪ੍ਰਭੂ ਪਰਮੇਸ਼ਰ ਜੀ ਨੂੰ ਮਿਲ ਕਰਕੇ ਉਹਨਾਂ ਨੇ ਸਾਰਿਆਂ ਦੀ ਮੁਥਾਜੀ ਚੁੱਕ ਦਿੱਤੀ ਏ, ਕਿਸੇ ਦੀ ਅਧੀਨਗੀ ਤਿੰਨਾਂ ਨੂੰ ਨਹੀਂ ਰਹੀ ਹੈ ਜੀਓ। ਇਸ ਪ੍ਰਕਾਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਦੀਆਂ ਦਾਤਾਂ, ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ, ਸ਼ਰਨ ਪੈਣ ਦਾ ਫਲ, ਨਾਮ ਜਪਣੇ ਦਾ ਮਹਾਤਮ ਅਤੇ ਬੇਅੰਤ ਵਡਿਆਈਆਂ ਦੇ ਦਾਤੇ ਵਾਹਿਗੁਰੂ ਜੀ ਨੂੰ ਕਥਨ ਕੀਤਾ ਹੈ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ, ਅੰਮ੍ਰਿਤਮਈ ਗੁਰਬਾਣੀ ਦੇ ਨਾਲ ਉਪਦੇਸ਼ਾਂ ਨੂੰ ਕਥਨ ਕੀਤਾ ਹੈ, ਇਸੇ ਪ੍ਰਕਾਰ ਅਰਥ ਰੂਪ ਵਿੱਚ ਉਪਦੇਸ਼ਾਂ ਨੂੰ ਕਥਨ ਕਰਵਾਇਆ ਅਤੇ ਸੁਣਾਇਆ ਹੈ ਨਾ ਮਹਾਰਾਜ, ਇਹਨਾਂ ਅਰਥਾਂ ਦੇ ਭਾਵ, ਅੰਮ੍ਰਿਤਮਈ ਗੁਰਬਾਣੀ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ, ਨਿਤਨੇਮ ਦੀ ਪ੍ਰਪਕਤਾ, ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ, ਕਿਰਪਾ ਕਰੋ, ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਵੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਅੰਦਰ ਜਾ ਮੇ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨ ਸਥਾਨ ਸੱਖਣ ਦਰਬਾਰ ਦੀਆਂ ਜੀ ਭਰਦੇ ਹੋਏ, ਆਪ ਜੀ ਗੁਰਮੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦੇ ਦਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ। ਨਾਮ ਨਾਲ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣ ਨਾਮ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਵਾਲੀ ਨਾਲ ਪਿਆਰ ਨਾਂ ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰਦੇ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਣੀ ਜਾਣੂ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦੇ ਦਾਤ ਕਾਲ ਰਾਸ ਕਰਨੀ ਯਾਤਰਾ ਸਪਲੇ

ਕਰਵਾ ਸਕਦੇ ਹੋ ਮੈਂ
करते हुए इंतजार।

ਅਹੰ ਕਹੂੰ ਦੇਹ ਦੁਖੰ ਕਹੂੰ ਔਖ ਦੀ ਰੋਗ ਕੇ ਸੁਖ ਸੁਖੰ ਕਹੂੰ ਦੇਵ ਵਿਦਿਆ ਕਹੂੰ ਦੇਤ ਬਾਨੇ ਕਹੂੰ ਜਾ ਛਗੰਦਰਮ ਕੀ ਨਰ ਕਹਾਨੀ ਕਹੂੰ ਰਾਜਸੀ ਸਾਤ ਕੀ ਤਾਮ ਸੀ ਹੋਂ ਕਹੂੰ ਜੋਗ ਵਿਦਿਆ ਥਰੇ ਤਾਪ ਸੀ ਹੋਂ ਕਹੂੰ ਰੋਗ ਰਹਤਾ ਕਹੂੰ ਜੋਗ ਜੁਗਤੰ ਕਹੂੰ ਭੂਮਿ ਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋਂ ਕਹੂੰ ਜਛ ਵਿਦਿਆ ਧਰੇ ਮਾਨਵੀ ਹੋਂ ਕਹੂੰ ਰਾਜਸੀ ਹੋਂ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਵਿਉਮ ਬਾਣੀ ਕਹੂੰ ਗੋਕੀ ਕਾਵ ਕਥਾ ਕਹਾਣੀ ਕਹੂੰ ਆਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਧੁਰ ਬਾਣੀ ਕਹੂੰ ਛੁਦ੍ਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪੁਰਾਣ ਕੋ ਪਾਰ ਪਾਵੈ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰਿਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਜ ਭਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤ੍ਰ ਸਾਰੰ ਕਹੂੰ ਜੰਤ੍ਰ ਰੀਤੰ ਕਹੂੰ ਸਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹਲੂ ਕਹੂੰ ਮਲੇਜ ਭਾਖਿਆ ਕਹੂੰ ਵੇਦ ਰਿਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੜੂ ਗੂੜ ਕਥਾ ਕਹਾਨੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾਹ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ

ਛੇ ਜਗਾਤ ਕਰਤਾ ਸਦੇਵ ਹਰਤਾ ਸਨਾਤ ਆਸਨ ਅਡੋਲ ਅਨਭੂਤ ਕਰਮ ਦਾਤਾ ਦਿਆਲ ਅਨਭੂਤ ਧਰਮ। ਜੇ ਸਤਰੁ ਮਿਤ੍ਰ ਨਹੀਂ ਜਨਮ ਜਾਤ, ਜਹ ਪੁੱਤਰ ਭਰਾਤ ਨਹੀਂ ਮਿਤ੍ਰ।

ਉਪਰਾਸ ਜਿਹੇ ਰੋਕ ਸੋਕ ਨਹੀਂ ਜੋਗ ਜੁਗਤ ਜਿਹੇ ਤ੍ਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਬਿਆਲ ਕੱਟਿਓ ਨਾਂਗ ਅੱਛਾ ਸਰੂਪ ਅਖੈ ਅਭੰਗ ਜਿਹੇ ਨੇਤ ਨੇਤ ਉਚਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇਬ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅੰਮ੍ਰਿਤ ਤੇਜ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ ਕਈ ਗਲਭ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਗਲਭ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਊਰਧ ਬਾਹ ਦੇਸਨ ਭ੍ਰਮੰਤ ਕਈ ਊਰਧ ਮਧ ਪਾਵ ਜੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਕਈ ਗੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਾਉਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਹਾਰ ਕਈ ਗਰਤ ਸਾਕ ਪੈ ਪਤ੍ਰ ਫਛ ਨਈ ਤਦਪ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸ਼ਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੇਤ ਜਗ ਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਵਾਖਾਰ ਡੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਭਾਂਤ ਮੰਤਨ ਵਿਚਾਰ ਨਹੀਂ ਨਾਇਕ ਦਾਸ ਪਾਇਤਨ ਪਾਰ ਕਈ ਤੀਰਥ ਤੀਰਥ ਫਰਮਤ ਸੁਫਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਗਰਤ ਬੀਰ ਵਿਦਿਆ ਵਿਚਾਰ ਨਹੀਂ ਤਦਬ ਦਾਸ ਪਾਇਤਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੁਕਰਮ ਨਿਓਲੀ ਯਾਦ ਕਰਮ ਕਹੂੰ ਹਸਤਦਾਨ ਕਹੂੰ ਅਸੁਮੇਧ ਮੁਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰ ਬਗਾਨ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਥ ਲਟਕੰਤ ਜਾਪ ਕਈ ਜਪਤ ਜੋਗ ਕਲਭੰਗ ਵਰਜੰਤ ਨਹੀਂ ਤਦਬ ਦਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਕ

ਜਿਹੇ ਰਾਗ ਨਾ ਰੂਪ ਨ ਰੇਖ ਰੁਖੰਗ ਜੇ ਤਾਪ ਨ ਸਾਪ ਨ ਸੁਖ ਸੁਖੰਗ ਜੇ ਰੋਗ ਨ ਸੋਗ ਨ ਭੋਗ ਭੋਯੰ ਜੇ ਖੇਦ ਨ ਭੇਦ ਨ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਪਿਤੰਗ ਜੇ ਰਚਯੰ ਛਤਰੀ ਛਤਰ ਛਿਦੰਗ ਜੇ ਰਾਗ ਨ ਰੇਖ ਨ ਰੋਗ ਵਣੰ ਜੇ ਦੁਆਖ ਨ ਦਾਗ ਨ ਦੁਖ ਗਣੰ ਜਿਹ ਅੰਡ ਤੇ ਬ੍ਰਹਮੰਡ ਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਤੇਜ ਕਿਓ ਅਨੁਭਵ ਪਤ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦਰ ਗੰਗ ਸ੍ਰੇ ਜਚ ਗੰਧਰਵ ਫਣਿੰਦ ਭੁਜੰਗ ਰਜ ਦੇਵ ਅਦੇਵ ਅਭੇਵ ਨਰੰਗ ਨਰਪਾਲ ਤ੍ਰਿਪਾਲ ਕਰਾਲ ਤ੍ਰਿਗੰਗ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤ ਜੋਤ ਭੁਜੰਗੀਏ ਦੇਵ ਅਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰਗ ਪ੍ਰਭ ਜਾਤਨ ਪਾਤਨ ਜੋਤ ਜੁਤੰਗ ਜੇ ਤਾਤਨ ਮਾਤਨ ਭਰਾਤ ਸੁਤੰਗ ਜੇ ਰੋਗ ਨ ਸੋਗ ਨ ਭੋਗ ਭੁਅੰਗ ਜੇ ਜੰਪਹਿ ਕਿੰਨਰ ਜਛ ਜੁਅੰਗ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਚ ਭੁਜੰਗ ਦੀਏ ਗਜ ਬਾਜਰ ਥਾਦਿਕ ਪਾਂਧ ਗਣੰਗ ਭਵਭੂਤ ਭਵਿਖ ਭਵਾਨ ਤੁਅੰਗ ਜਿਹੇ ਅੰਡਜ ਸੇਤਜ ਜੇਰ ਰਜੰਗ ਰਜ ਭੂਮ ਆਕਾਸ ਪਤਾਲ ਰਜਲੰਗ ਜਿਹ ਛਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ

ਤਪਿ ਕਰੰਤ ਸੇਵ ਹੈ ਸਦਾ ਸਿਧਾ ਸਪਤੀ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਆਦਿ ਜੇ ਬੜੇ ਤਪਸ ਤਪੀ ਬਿਸੇਖੀਏ ਬੇਅੰਤ ਬਿਆੰਤ ਬਿਆੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਧ ਪਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ

ਚਕਲ ਚਿਹਨ ਬਰਨ ਜਾ ਕੋ ਜਾਤ ਪਾਤ ਨਾ ਵੇਖ। ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ। ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵਾ ਪਾਲ। ਦੀਨ ਬੰਧ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ, ਵਰਨ ਚਿਹਨ ਨਾ ਚਕਰ ਜਾ ਕੋ ਚਕਰ ਚਿਹਨ ਕਾਰ। ਜਾਤ ਪਾਤ ਨ ਗੋਤ੍ਰ ਗਾਥਾ ਰੂਪ ਰੇਖ ਨ ਵਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ। ਦੁਸ਼ਟ ਗੰਜਨ ਸਤੁਰਭੰਜਨ ਪਰਮ ਪੁਰਖ ਪ੍ਰਮਾਤ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ।

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਖੰਡ ਭੂਮਕਾ ਚਰੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਵਚਾਰ ਆਦ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ

ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲਪਿਤ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਾ ਜੀਤਵ ਕਹ ਮਰਨ ਹੈ ਕਵਨ ਸੁਰਤ ਕਹ ਨਰਕ।

ਮੈਂ ਖਾ ਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੇ ਕਾਰਣ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਤ ਜਮਗਣ ਸਹਸਰ ਜਮਗਣ ਦਾਮਿਨ ਦਮਗਣ ਆਦਿਪ੍ਰਤੇ ਡੁਗ ਡੁਗੀ ਦਮੰਗੇ ਬਾਕ ਬਵੰਗੇ ਬੁਜਾ ਫਰੰਗੇ ਸੁਧ ਗਤੇ ਜੈ ਜੈ ਉਸੇ ਮੈਂ ਖਾ ਸੁਰ ਮਰਦਨ ਆਦਿ ਜੁਗਾਦ ਅਨਾਦ ਮਤੇ ਚਛਰਾ ਸੁਰ ਮਾਰਨ ਨਰਕ ਨਿਵਾਰਨ ਪਤਿ ਦੋ ਧਾਰਨ ਏਕ ਫਟੇ ਬਾਬਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕੱਟੇ ਚੰਦਰਾਨੰਦ ਚਾਰੇ ਨਰਕ ਨਿਵਾਰੇ ਪਦ ਦੋ ਧਾਰੇ ਮੁੰਡ ਮਥੇ ਜੈ ਜੈ ਹੋਸੀ ਮੈਂ ਖਾਸ ਮਰਦਨ ਧੂਮਰ ਵਿਧੁੰਸਨ ਆਦਿ ਕਥੇ ਰਕਤਾ ਸੁਰ ਮਰਦਨ ਚੰਡ ਚਕਰਦਨ ਦਾਨ ਅਮਰਦਨ ਬਿਡਾਲ ਵਧੇ ਸਰਦਾਰ ਵਿਵਰਖੰਡ ਦੁਰਜਨ ਥਰਖੰਡ ਅਤੁਲ ਅਮਰਖੰਡ ਧਰਮ ਧੁਜੇ ਧੂਮਰਾਜ ਵਿਧੁੰਸਨ ਸ੍ਰੋਣਤ ਚੁੰਸਨ ਸੁੰਭ ਨ ਪਾਦ।

ਭੈ ਆਨੰਦ ਤਉ ਕਹੋ ਜਥਾ ਵਤਤ ਰਹਿਣ ਤੰਤ। ਕਰਤਾ ਕਰੀਮ ਕਾਦਰ ਕਿਰਪਾਲਿਆ ਭੈ ਅਭੂਤਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਿਤ। ਕਈ ਊਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ। ਕਈ ਮੂਡ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕਹਿ ਲਖਾਈ। ਅੰਛਿਜ ਤੇ ਜੈ ਅਨਭੈ ਪ੍ਰਕਾਰ ਜਤਾ ਦੁਰੰਤ ਅਜਵੈ ਅਨਾਸ ਸਭ ਰੋਗ ਸੋਗ ਤੇ ਰਹਤ ਰੂਪ ਅਨਭੈ ਅਕਾਲ ਅਛ ਸਰੂਪ। ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਇਆਲ ਅੰਜਨ ਵਿਹੀਨ ਅਨਭੰਜਨਾਥ ਜਲ ਦਲ ਪ੍ਰਭਾਵ ਸਰਬਤ੍ਰ ਸਾਥ। ਜਿਹ ਜਾਤ ਪਾਤ ਨਹੀਂ ਭੇਦ ਬਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰਾ ਅਛੈ ਸਰੂਪ ਅਭ ਜਲ ਪਾਰ। ਜਾਨੀ ਨ ਜਾਏ ਜਿਹ ਰੂਪ ਰੇਹ ਕਹੇ ਬਾਸ ਤਾਸ ਕਹੇ ਕੌਣ ਭੇ ਕਹੇ ਨਾਮ ਤਾਸ ਹੈ ਕਵਨ ਜਾਤ ਜਿਹ ਸਤਰ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚੱਕਰ ਚਿਹਨ ਨਹੀਂ ਰੰਗ ਰੂਪ ਜਿਹ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ

ਥਨ ਮਹੀ ਬਵੰਤ ਅੰਦਰੰਤ ਜਿਹੇ ਡੇਤ ਨੇਤ ਨਿਸ ਦਿਨ ਉਚਰੰਤ ਪਾਇਓ ਨ ਜਾਇ ਜਿਹ ਪੈਰ ਬਾਰ ਦੀਨਾਨ ਦੁਖ ਦਹਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਦ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਵਰਤ ਪਾਲ ਕਰੈ ਨਿਤ ਸੰਧੂ ਬਾਰ ਗਨੀ ਮਨ ਗਾਰੇ ਪਛ ਪਸੂ ਨਕ ਨਾਗ ਨਰਾਧਿਵ ਸਰਵ ਸਮੈ ਸਭ ਕੋ ਵਰਤ ਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਇ ਸਕੇ ਪਦਮਾਪਦ ਵੇਦ ਗਤੇ ਬੇਦ ਉਚਾਰੇ ਰੋਜ ਹੀ ਰਾਜ ਬਲੋਕਤ ਰਾਜਕ ਰੂਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅੰਗ ਵੇਵ ਨਾ ਵੇਵ ਲਖਿਓ ਫਰਮ ਸਿਉ ਫਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨਹਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ ਕਿਨ ਸ੍ਰੀ

ਕਰਤਾ ਹਰਦਾ ਜਲ ਮੈ ਤਲ ਮੈ ਫਰਤਾ ਪ੍ਰਭ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਦ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਬਹਿ ਹੈ ਦੇਹ ਵਿਹੀਨ ਸਨੇਹ ਸਬੋਧਨ ਨੇਹ ਬਿਰਖਤ ਅਗੇਹ ਅਛੇ ਹੈ ਜਾਨ ਕੋ ਦੇਦ ਜਮੀਨ ਕੋ ਦੇਦ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀਪਦ ਮਾਪਦ ਲੈ ਹੈ ਰੋਗੰਤੇ ਸੁਭਕੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰੁ ਅਨੇਕ ਚਲਾਵ ਦਿਖਾਵ ਤਊ ਤਨੇਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰਦੇ ਕਰ ਪਾਪ ਸਮੂਹਨ ਫੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਬੇਟ ਹੀ ਕੇ ਬੜ ਬੀਚ ਬਚਾਵੇ ਜਚ ਭੁਜੰਗ ਸੋ ਦਾਨਵ ਦੇਵਾ ਵੇ ਤੁਮੈ ਸਭ ਹੀ ਕਰ ਧਿਆਵੇ ਭੂਮ ਆਕਾਸ ਪਤਾਲ ਸਾਤਰ ਜਚ ਭੁਜੰਗ ਸਭੈ ਸਰਨਿਆਵੇ ਪਾਇ ਸਕੇ ਨਹੀਂ ਪਾਰ ਪ੍ਰਭਾਹੁ ਕੋ ਨੇਤ ਹੀ ਨੇਤ ਵੇਦ ਬਤਾਵੇ ਖੋਜ ਸਕੇ ਸਭ ਹਿ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੂ ਮਿਲ ਗਾਯੋ ਵੇਦ ਕਤੇ ਬਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਇ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈ ਜਹ ਕੋ ਅਮਿਤੋਜ ਸਭ ਜਗ ਛਾਯੋ ਵੇਦ ਪੁਰਾਣ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਬਜਹਾਰੇ ਵੇਦ ਨ ਪਾਇ ਸਕੇ ਓਨ ਫੇਦ ਉਹ ਖੇਦ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਗ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਬੇਗਦ ਵੇਖ ਜਪਿਓ ਤਿਨ ਹੀ ਗੁਲਤਾਰੇ ਤੀਰਥ ਕੋਟ ਕੀਏ ਸਨਾਨ ਦੀਏ ਬਹੁ ਦਾਨ ਮਹਾਂਪ੍ਰਤ ਧਾਰੇ ਦੇਸ ਪਿਓ ਗੁਰ ਬੇਸ ਸਬੋਧਨ ਕੇ ਸਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਕਾਰੇ ਦੀਨ ਦਿਆਲਾ ਕਾਲ ਭਜੇ ਬਿਨਾਂਤ

ਸਲੋਕ ਪਵੜ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਰਾਤ ਦਾਈ ਦਾ ਖੇਲੇ ਸਗਲ ਜਗਤ ਚੰਗੀਆਂ ਜਾਂ ਬੁਰੀਆਂ ਜਾਂ ਵਾਚ ਧਰ ਮਹਤੂਰ ਕਰਮੀ ਆਪੋ ਆਪਣੀ ਕਿ ਨੇੜੇ।

बेगनन के नाशक बेगनन के नाशक।

परम कृपाला बंदों

जेहे प्रसाद सच होए वाहे गुरु जी की फतेह है।

ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਦਸਮ ਪਿਤਾ ਕਲਗੀਆਂ ਵਾਲੇ ਪਾਤਸ਼ਾਹ, ਬਾਜਾਂ ਵਾਲੇ ਪਾਤਸ਼ਾਹ, ਸਰਬੰਸਦਾਨੀ ਨੀਲੇ ਦੇ ਸ਼ਾਹ ਸਵਾਰ, ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤਿਨ੍ਹਾਂ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਪਾਵਨ ਧਰਤੀ, ਆਪ ਸਰਬੱਤ ਸੰਗਤ ਉਸ ਮਹਾਨ ਪਾਵਨ ਅਸਥਾਨ ਦੇ ਉੱਪਰ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ, ਬਰਦੋ ਆਲਮ ਦੋ ਜਹਾਨਾਂ ਦੇ ਵਾਲੀ, ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਸੰਧਿਆ ਵੇਲੇ ਦੇ ਦੀਵਾਨ ਬੜੇ ਪਿਆਰ ਦੇ ਨਾਲ ਆਪ ਜੀ ਸ਼ਰਵਣ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਰਹਿਮਤ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਪਾਵਨ ਧਰਤੀ 'ਤੇ ਪਾਵਨ ਹਜ਼ੂਰੀਏ ਕੀਰਤਨੀਏ, ਜਿਨ੍ਹਾਂ ਦੇ ਪਾਸ ਆਪ ਜੀ ਕੀਰਤਨ ਸ਼ਰਵਣ ਕਰ ਰਹੇ ਸੀ, ਸਿੰਘ ਸਾਹਿਬਾਨ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਵਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਰਹਿਮਤ ਦੇ ਸਦਕਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਸਤਿਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਰੋਂ ਘਰੋਂ ਤਰੁੱਠੇ ਤਰਸ ਹੋਇਆ, ਦਇਆ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਪਾਵਨ ਪਵਿੱਤਰ ਗੋਦਾਂ ਦੇ ਬਿਠਾ ਕਰਕੇ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਜੋ ਸੁਭਾਗਾ ਸਮਾਂ ਬਖਸ਼ਿਆ, ਆਪ ਸਰਬੱਤ ਸੰਗਤ ਵੱਡਿਆਂ ਭਾਗਾਂ ਵਾਲੇ ਜੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਦੀਦਾਰੇ ਕਰ ਰਹੇ ਹੋ, ਜਿੱਥੇ ਸਤਿਗੁਰੂ ਪਾਤਸ਼ਾਹ ਸਾਰਿਆਂ ਦਾ ਆਇਆ ਹੋਇਆ ਪ੍ਰਵਾਨ ਕਰਨ, ਸਾਰਿਆਂ ਦੀ ਝੋਲੀ ਦੇ ਵਿੱਚ ਗੁਰਸਿੱਖੀ ਵਾਲਾ ਜੀਵਨ, ਖੰਡੇ ਬਾਟੇ ਦੇ ਅੰਮ੍ਰਿਤ ਦੀਆਂ ਦਾਤਾਂ ਦੀ ਦਾਤ ਪਾਉਣ। ਉੱਥੇ ਆਓ, ਅਸੀਂ ਸਮੇਂ ਮੁਤਾਬਕ ਬੜੇ ਪਿਆਰ ਸਤਿਕਾਰ ਨਾਲ ਬੈਠ ਕਰਕੇ ਗੁਰ ਇਤਿਹਾਸ ਦੀ ਵਿਚਾਰ ਸ਼ਰਵਣ ਕਰਨੀ ਹੈ। ਗੁਰ ਇਤਿਹਾਸ ਦੀ ਵਿਚਾਰ ਦੇ ਵਿੱਚ ਸ਼੍ਰੋਮਣੀ ਕਵੀ ਕਵੀ ਚੂੜਾਮਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਕਲਮ ਤੋਂ ਲਿਖੇ ਹੋਏ ਪਾਵਨ ਮਹਾਨ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ, ਜਿਨ੍ਹਾਂ ਦੀ ਪਾਵਨ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਅਸੀਂ ਸ਼ਰਮ ਕਰਦੇ ਹਾਂ। ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦੇ ਵਿੱਚ ਆਪ ਜੀ ਸਿੰਘ ਸਾਹਿਬਾਨਾਂ ਤੋਂ ਪਿੱਛੋਂ ਸ਼ਰਮਣ ਕਰ ਰਹੇ ਸੀ। ਪਿਛਲਾ ਇਤਿਹਾਸ ਲੜੀ ਦੇ ਤਹਿਤ ਜਿਸ ਵੇਲੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਨੇ, ਕਿਉਂਕਿ ਅਜੇ ਜਿਸ ਵੇਲੇ ਉਹਨੇ ਸਤਿਗੁਰੂ ਨੂੰ ਇਹ ਬੇਨਤੀ ਕੀਤੀ ਵੀ ਸਤਿਗੁਰੂ ਪਾਤਸ਼ਾਹ ਉਹਦੇ ਭਰਾ ਦੇ ਨਾਲ ਤਾਰਾ ਆਜ਼ਮ ਦੇ ਨਾਲ ਪਿਤਾ ਦੀ ਗੱਦੀ ਦਾ ਫੈਸਲਾ ਜੰਗ ਦੇ ਮੈਦਾਨ ਦੇ ਵਿੱਚ ਹੋਵੇਗਾ। ਸਤਿਗੁਰੂ ਪਾਤਸ਼ਾਹ ਇੱਕ ਫੈਸਲਾ ਕੋਲ ਲੜਾਈ ਹੋਵੇਗੀ, ਜਿਹੜਾ ਜੇਤੂ ਹੋਵੇਗਾ ਉਹ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣੇਗਾ। ਭਾਵ ਕਿ ਜੋ ਸਿਲਸਿਲਾ ਪਹਿਲਾਂ ਚੱਲਦਾ ਆ ਰਿਹਾ ਸੀ ਵੀ ਜਿਸ ਹਿਸਾਬ ਦੇ ਨਾਲ ਔਰੰਗਜ਼ੇਬ ਨੇ ਗੱਦੀ ਨੂੰ ਹਾਸਿਲ ਕੀਤਾ, ਤਖ਼ਤ ਨੂੰ ਹਾਸਿਲ ਕੀਤਾ, ਸਾਰਾ ਪਰਿਵਾਰ ਮਾਰ ਮੁਕਾਇਆ, ਕਿਸੇ ਨੂੰ ਮਾਰ ਦਿੱਤਾ, ਕਿਸੇ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ, ਕਿਸੇ ਨੂੰ ਸਜ਼ਾ ਦੇ ਦਿੱਤੀ, ਕਿਸੇ ਨੂੰ ਕੁਛ ਕਰ ਦਿੱਤਾ, ਸਾਰਾ ਪਰਿਵਾਰ।
ਹੁਣ ਉਹੀ ਸਿਲਸਿਲਾ ਅੱਗੇ ਚੱਲ ਰਿਹਾ ਸੀ। ਹੁਣ ਬਹਾਦਰ ਸ਼ਾਹ ਨੂੰ ਪਤਾ ਸੀ ਵੀ ਹਿੰਦੁਸਤਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਬਗੈਰ, ਉਸ ਦਰ ਤੋਂ ਬਗੈਰ, ਉਸ ਤਖ਼ਤ ਤੋਂ ਬਗੈਰ ਕੋਈ ਵੀ ਔਰੰਗਜ਼ੇਬ ਦੇ ਤਖ਼ਤ ਨਾਲ, ਦਿੱਲੀ ਦੇ ਤਖ਼ਤ ਨਾਲ ਟੱਕਰ ਲੈਣ ਵਾਲਾ ਨਹੀਂ ਹੈ। ਹੁਣ ਦੇਖੋ ਕੈਸਾ ਅਜਮਾਇਸ਼ ਦਾ ਸਮਾਂ ਹੈ। ਜਿਹੜਾ ਔਰੰਗਜ਼ੇਬ ਕੁਛ ਮਹੀਨੇ ਪਹਿਲਾਂ, ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਾ ਸਰਬੰਸ, ਸਾਰਾ ਪਰਿਵਾਰ ਹੀ, ਜੇ ਦੁਨਿਆਵੀ ਤੌਰ 'ਤੇ ਅਸੀਂ ਸੋਚੀਏ ਤਾਂ ਖਤਮ ਕਰ ਦਿੱਤਾ ਸਾਰਾ ਕੁਛ ਉਹਦੇ ਹਿਸਾਬ ਦੇ ਨਾਲ, ਜਿਹਦਾ ਵੈਰ ਇੱਥੋਂ ਤੱਕ ਸੀ ਵੀ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਤੇ ਵੀ ਚੈਨ ਦੇ ਨਾਲ, ਸਕੂਨ ਦੇ ਨਾਲ ਧਰਤੀ 'ਤੇ ਕਦਮ ਰੱਖਣ ਦਾ ਜਿਹੜਾ ਸੀ ਉਹ ਯਤਨ ਕਰ ਨਹੀਂ ਦਿੱਤਾ। ਹਾਲਾਂਕਿ ਸਤਿਗੁਰੂ ਪਾਤਸ਼ਾਹ 'ਤੇ ਕੈਸੇ ਗਹਿਰੇ ਸਮੁੰਦਰ ਸਨ, ਸਾਗਰ ਸਨ ਵੀ ਜਿਨ੍ਹਾਂ ਦੇ ਭਾਵੇਂ ਠੀਕ ਹੈ ਉੱਪਰ ਲਹਿਰਾਂ ਦਾ ਉਛਾਲ ਹੈ ਸਮੁੰਦਰ ਦੇ ਵਾਂਗ, ਪਰ ਧਰਤੀ ਦੇ ਹੇਠਾਂ ਸਮੁੰਦਰ ਦੇ ਥਾਂ ਠਹਿਰਾਵ ਹੈ, ਗਹਿਰਾਈ ਹੈ, ਸ਼ਾਂਤੀ ਹੈ, ਸ਼ਾਂਤੀ ਦੇ ਸਾਗਰ ਨੇ। ਔਰੰਗਜ਼ੇਬ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਿਆ, ਪਰ ਉਹਦੇ ਵੱਲੋਂ ਕੋਈ ਕਸਰ ਨਹੀਂ ਰਹੀ। ਅੱਜ ਹੁਣ ਉਹਦੇ ਪੁੱਤਰਾਂ ਦੇ ਵਿੱਚ ਜਦੋਂ ਫੈਸਲਾ ਕੋਲ ਲੜਾਈ ਹੋਣੀ ਹੈ, ਜੰਗ ਹੋਣੀ ਹੈ, ਉਦੋਂ ਬਹਾਦਰ ਸ਼ਾਹ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਪਾਤਸ਼ਾਹ ਤੁਸੀਂ ਮੇਰਾ ਸਾਥ ਦਿਓ, ਜ਼ਰੂਰੀ ਹੈ, ਲਾਜ਼ਮੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀਆਂ ਸ਼ਰਤਾਂ ਰੱਖੀਆਂ ਹੋਣਗੀਆਂ ਵੀ ਅਗਰ, ਕਿਉਂਕਿ ਜਿਸ ਪਾਸੇ ਗੁਰੂ ਹੋ ਜਾਵੇ ਭਾਵੇਂ ਠੀਕ ਹੈ ਉਹ ਇੱਕ ਹਿਸਾਬ ਦੇ ਗੁਰੂ ਘਰ ਦੇ ਵੈਰੀ ਨੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵੈਰੀ ਨੇ, ਪਰ ਜਿਸ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਹੋ ਜਾਣਾ ਸੀ ਉਹਨਾਂ ਦੀ ਜਿੱਤ ਯਕੀਨੀ ਸੀ ਅਤੇ ਪਾਤਸ਼ਾਹ ਨੇ ਜ਼ਰੂਰ ਸ਼ਰਤਾਂ ਰੱਖੀਆਂ ਹੋਣਗੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ। ਬਹਾਦਰ ਸ਼ਾਹ ਦੀ ਜਿਹੜੀ ਲੜਾਈ ਹੋਈ ਆਪਣੇ ਭਰਾ ਤਾਰਾ ਆਜ਼ਮ ਦੇ ਨਾਲ ਜਾਜੋਂ ਦੇ ਮੈਦਾਨ, ਜਿਹੜਾ ਇਤਿਹਾਸ ਆਪ ਜੀ ਲੜੀ ਵਾਰ ਪੂਰਾ ਸੰਖੇਪ ਵੀ ਲੜਾਈ ਦੇ ਵਿੱਚ ਕਿਹੜਾ ਕਿਹੜਾ ਯੋਧਾ ਜਰਨੈਲ ਕਿਸ ਤਰ੍ਹਾਂ ਲੜਿਆ, ਕਿਹੜਾ ਮਾਰਿਆ ਗਿਆ, ਕਿਸ ਤਰ੍ਹਾਂ ਸਾਰਾ ਕੁਛ ਹੋਇਆ, ਬੜੇ ਸੰਖੇਪ ਢੰਗ ਦੇ ਨਾਲ ਲੜੀ ਵਾਰ ਗੁਰ ਇਤਿਹਾਸ ਵਿੱਚ ਆਪ ਜੀ ਨੇ ਭਾਈ ਸਾਹਿਬ ਜੀ ਉਹਨਾਂ ਕੋਲੋਂ ਸ਼ਰਵਣ ਕੀਤਾ ਹੈ। ਉਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਇੱਕ ਜਥਾ ਭੇਜਿਆ ਅਤੇ ਆਪ ਵੀ ਸਤਿਗੁਰੂ ਪਾਤਸ਼ਾਹ ਪਿੱਛੇ ਹਾਜ਼ਰ ਨੇ, ਭਾਵੇਂ ਅੱਗੇ ਹੋ ਕੇ ਨਹੀਂ ਲੜੇ, ਪਰ ਸਤਿਗੁਰੂ ਪਾਤਸ਼ਾਹ ਨੂੰ ਪਤਾ ਵੀ ਸਤਿਗੁਰੂ ਦਾਤੇ ਨੇ ਆਪਣੇ ਸਿੰਘ ਭੇਜੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਸਤਿਗੁਰੂ ਪਾਤਸ਼ਾਹ ਆਪ ਨਹੀਂ ਲੜੇ ਪਰ ਪਿੱਛੇ ਖੜ੍ਹੇ ਨੇ, ਬਹਾਦਰ ਸ਼ਾਹ ਦੇ ਨਾਲ ਨੇ। ਉਸ ਲੜਾਈ ਦੇ ਵਿੱਚ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਵੀ ਤਾਰਾ ਆਜ਼ਮ ਜਿਸ ਤੀਰ ਦੇ ਨਾਲ ਮਾਰਿਆ ਗਿਆ ਉਹ ਤੀਰ ਸ਼ਨਾਖਤ ਕਰਨ ਤੋਂ ਬਾਅਦ ਇਹ ਪਤਾ ਲੱਗਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ। ਇਹਦਾ ਭਾਵ ਇਹ ਹੋਇਆ ਵੀ ਬਹਾਦਰ ਸ਼ਾਹ ਨੂੰ ਤਖ਼ਤ ਉੱਤੇ ਬਿਠਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਰਿਆ ਗਿਆ ਤਾਰਾ ਆਜ਼ਮ, ਫੈਸਲਾ ਕੋਲ ਲੜਾਈ ਸੀ। ਇਸ ਕਰਕੇ ਬਹਾਦਰ ਸ਼ਾਹ ਦਿੱਲੀ ਦੇ ਤਖ਼ਤ ਉੱਪਰ ਬੈਠਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਦੇ ਨਾਲ ਨੇ, ਪਰ ਕੁਝ ਸ਼ਰਤਾਂ ਸਤਿਗੁਰੂ ਪਾਤਸ਼ਾਹ ਨੇ ਰੱਖੀਆਂ ਸਨ ਬਹਾਦਰ ਸ਼ਾਹ ਦੇ ਨਾਲ। ਠੀਕ ਹੈ, ਅੱਗੇ ਜਾ ਕੇ ਆਪਾਂ ਸਾਰਾ ਇਤਿਹਾਸ ਸ਼ਰਵਣ ਕਰਾਂਗੇ ਵੀ ਉਹਨਾਂ ਸ਼ਰਤਾਂ ਦੇ ਉੱਪਰ ਬਹਾਦਰ ਸ਼ਾਹ ਭਾਵੇਂ ਖਰਾ ਨਹੀਂ ਉਤਰਿਆ, ਕਿਉਂਕਿ ਇਸ ਗੱਲ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ। ਇਹ ਨਹੀਂ ਵੀ ਪਤਾ ਨਹੀਂ ਸੀ, ਕਿਉਂਕਿ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਅਕਿਰਤ ਘਣਪੁਣਾ ਇਹਨਾਂ ਦੀਆਂ ਰਗਾਂ ਵਿੱਚ, ਇਹਨਾਂ ਦੇ ਖੂਨ ਵਿੱਚ ਵਸਿਆ ਹੋਇਆ ਹੈ, ਜਿਹੜੀ ਗੱਲ ਕਰਨਗੇ ਉਸ ਗੱਲ ਉੱਤੇ ਖਰੇ ਨਹੀਂ ਉਤਰਨਗੇ। ਪਰ ਸਤਿਗੁਰੂ ਨੂੰ ਪਤਾ ਸੀ ਵੀ ਜਿੰਨਾ ਚਿਰ ਜਾਂ ਜਿੰਨਾ ਚਿਰ ਵੀ ਹੋ ਸਕੇ ਸਿਆਸੀ ਲਾਹਾ ਲੈਣਾ ਬਣਦਾ ਹੈ, ਇਹ ਰਾਜਨੀਤੀ ਹੈ, ਇਹ ਸਿਆਸਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ, ਕਿਉਂਕਿ ਜਿਸ ਰਾਜੇ ਨੂੰ, ਜਿਸ ਬਾਦਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਉਹਦਾ ਸਭ ਤੋਂ ਵੱਡਾ ਵੈਰੀ ਦੁਸ਼ਮਣ ਖਤਮ ਕਰਕੇ ਤਖ਼ਤ ਉੱਤੇ ਬਿਠਾਇਆ ਹੋਵੇ, ਉਸ ਸਮੇਂ 'ਤੇ ਉਹ ਜਾਣੇਗਾ ਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੇਰੇ 'ਤੇ ਅਹਿਸਾਨ ਹੈ। ਇਸ ਕਰਕੇ ਦੇਖੋ ਸਤਿਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤਾ, ਹਾਲਾਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤੋਂ ਪਹਿਲਾਂ ਫੁਰਮਾਨ ਕੀਤਾ ਸੀ, ਹੁਕਮ ਕੀਤਾ ਸੀ ਵੀ ਅਸੀਂ ਹੁਣ ਦੱਖਣ ਵਾਲੇ ਪਾਸੇ ਜਾਣਾ, ਭਾਵ ਕਿ ਜਿਸ ਧਰਤੀ 'ਤੇ ਆਪ ਜੀ ਸੰਗਤ ਬੈਠੀ ਹੋਈ ਉਹ ਇਸ ਪਾਸੇ ਆਉਣਾ ਸੀ ਸਤਿਗੁਰੂ ਪਾਤਸ਼ਾਹ ਨੇ।
ਪਰ ਜਿਸ ਵੇਲੇ ਬਹਾਦਰ ਸ਼ਾਹ ਤਖ਼ਤ ਉੱਪਰ ਬੈਠ ਗਿਆ, ਦਿੱਲੀ ਵਿੱਚ ਚਲਾ ਗਿਆ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੁਝ ਸਮਾਂ ਦਿੱਲੀ ਵਿੱਚ ਵਿਚਰੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਪਾਤਸ਼ਾਹ। ਦੇਖੋ ਕੈਸੀ ਸਤਿਗੁਰੂ ਪਾਤਸ਼ਾਹ ਦਿਵ ਦ੍ਰਿਸ਼ਟੀ ਹੈ। ਇੱਕ ਹੁੰਦਾ ਸੀ ਨਾ ਵੀ ਜਦੋਂ ਹਰੀਚੰਦ ਹੰਡੂਰੀਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਵਿੰਗਾਰਿਆ ਸੀ ਵੀ ਤੂੰ ਤੀਰ ਦਾ ਵਾਰ ਕਰ, ਅਤੇ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਹਰੀਚੰਦ ਹੰਡੂਰੀਆ ਹੰਕਾਰ ਦੇ ਵਿੱਚ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹਦਾ ਹੰਕਾਰ ਤੋੜਨ ਵਾਸਤੇ ਆਖਿਆ ਵੀ ਨਹੀਂ, ਸਾਡੇ ਅੰਦਰ ਫਕੀਰੀ ਪਹਿਲਾਂ ਹੈ, ਛਪਾਈ ਅਸੀਂ ਬਾਅਦ ਵਿੱਚ ਹਾਂ, ਪਹਿਲਾਂ ਅਸੀਂ ਸੰਤ ਹਾਂ, ਛਪਾਈ ਬਾਅਦ ਵਿੱਚ ਹਾਂ, ਇਸ ਕਰਕੇ ਤੂੰ ਵਾਰ ਕਰ। ਇੱਕ ਵਾਰ ਜਦੋਂ ਦਾ ਖਤਾ ਗਿਆ ਸੀ, ਖਾਲੀ ਗਿਆ ਸੀ, ਉਸ ਤੋਂ ਬਾਅਦ ਜਦੋਂ ਸਤਿਗੁਰੂ ਪਾਤਸ਼ਾਹ ਨੇ ਹਰੀਚੰਦ ਹੰਡੂਰੀਏ ਨੂੰ ਇਹ ਕਿਹਾ ਨਾ ਵੀ ਅਗਲਾ ਵਾਰ ਕਰ, ਅਤੇ ਹਰੀਚੰਦ ਹੰਡੂਰੀਏ ਨੇ ਉੱਥੇ ਸਤਿਗੁਰੂ ਪਾਤਸ਼ਾਹ ਦੇ ਪ੍ਰਥਾਏ ਇਹ ਗੱਲ ਕਹੀ ਸੀ, ਕਹਿੰਦਾ ਇਹ ਸਿੱਖਾਂ ਦਾ ਗੁਰੂ ਬੜਾ ਭੋਲਾ ਏ, ਇਹਨੂੰ ਸਿਆਸ ਨਹੀਂ ਆਉਂਦੀ। ਉਹਦੇ ਬੋਲ ਸਨ ਇਹ ਬਚਨ ਉਹਨੇ ਇਸ ਕਰਕੇ ਕਹਿ ਵੀ ਮੇਰੇ ਵਰਗੇ ਜਰਨੈਲ ਨੂੰ ਜਿਹੜਾ ਉਸ ਵੇਲੇ ਚੋਟੀ ਦਾ ਨਿਸ਼ਾਨੇਬਾਜ਼ ਹੈ ਤੀਰ ਕਮਾਨੀ ਦੇ ਵਿੱਚ, ਤੀਰ ਅੰਦਾਜ਼ੀ ਵਿੱਚ, ਉਹਨੂੰ ਦੂਸਰਾ ਵਾਰ ਦੇਣਾ ਇਹ ਭੋਲੇ ਬੰਦੇ ਦਾ ਕੰਮ ਹੈ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਭੋਲੇ ਭਾਏ ਮਿਲੇ ਰਗੁਰਾਇਆ, ਵੀ ਰੱਬ ਮਿਲਦਾ, ਪਰਮਾਤਮਾ ਮਿਲਦਾ ਹੀ ਭੋਲਿਆਂ ਨੂੰ, ਸ਼ੈਤਾਨਾਂ ਨੂੰ ਨਹੀਂ ਮਿਲਦਾ। ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਰੇ ਸਤਿਗੁਰੂ ਨੇ ਫਿਰ ਕਿਹਾ ਵੀ ਨਹੀਂ, ਸਾਡੇ ਅੰਦਰ ਅਜੇ ਛਪਾਈਪਣਾ ਨਹੀਂ ਜਾਗਿਆ, ਤੂੰ ਫਿਰ ਵਾਰ ਕਰ, ਕੋਈ ਗੱਲ ਨਹੀਂ, ਦੇਖਾਂਗੇ ਅਸੀਂ ਤੇਰਾ ਵਾਰ। ਪਰ ਮੈਂ ਇਹ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਪਾਤਸ਼ਾਹ ਦੇ ਅੰਦਰ ਜਿਹੜੀ ਸਿਆਰ ਸੀ ਉਸ ਤੋਂ ਜਾਣੂ ਕੋਈ ਨਹੀਂ ਸੀ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੀ ਇੱਕ ਸਿਆਸਤ ਹੈ, ਕਿਉਂਕਿ ਕਈ ਵਾਰ ਸਾਨੂੰ ਸਿੱਖਾਂ ਨੂੰ ਜਿਹੜਾ ਖਾਸ ਕਰਕੇ ਸਿਆਸਤ ਨਾਲ ਯੋਧਾ ਕਰਨ ਦੀ ਗੱਲ ਕੀਤੀ ਜਾਂਦੀ, ਪਰ ਨਹੀਂ, ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਤੋਂ ਵੱਡਾ ਤਾਂ ਕੋਈ ਨਹੀਂ ਨਾ, ਸਾਡਾ ਪਿਤਾ ਹੈ ਨਾ, ਸਾਡਾ ਪਿਓ ਹੈ ਨਾ, ਬੱਚਿਆਂ ਨੂੰ ਜਿਹੜਾ ਇੱਕ ਪੁੱਤਰ ਹੈ, ਇੱਕ ਬੱਚਾ ਹੈ, ਇੱਕ ਧੀ ਹੈ, ਭਾਵੇਂ ਕੋਈ ਵੀ ਹੈ, ਉਹਨਾਂ ਨੂੰ ਮਾਣ ਹੁੰਦਾ ਵੀ ਸਾਡਾ ਪਿਤਾ ਇਸ ਤਰ੍ਹਾਂ ਦਾ ਹੈ, ਸਾਡਾ ਪਿਓ ਇਸ ਤਰ੍ਹਾਂ ਦਾ ਹੈ। ਅਤੇ ਬੱਚਿਆਂ ਨੂੰ ਸਭ ਤੋਂ ਵੱਧ ਜਿਹੜੀ ਸਿੱਖਿਆ ਜਾਂ ਸਭ ਤੋਂ ਵੱਧ ਜਿਸ ਗੱਲ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਵੀ ਪਿਓ ਵਰਗੇ ਬਣਨਾ ਹੈ, ਜੇ ਪਿਓ ਚੰਗਾ ਮਹਾਨ ਗੁਣਾਂ ਦਾ ਮਾਲਕ ਹੋਵੇ ਤਾਂ ਮਾਂ ਵਰਗੇ ਬਣਨਾ ਹੈ, ਪਿਤਾ ਵਰਗਾ ਬਣਨਾ ਹੈ। ਅਤੇ ਪਿਤਾ ਸਾਡਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਜਦੋਂ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਛਕਾਈ ਜਾਂਦੀ ਹੈ, ਇਹ ਕਿਹਾ ਜਾਂਦਾ ਹੈ ਵੀ ਜਿਹੜੇ ਦੁਨਿਆਵੀ ਤੌਰ 'ਤੇ ਜੋ ਕੁਛ ਹੈ ਸਾਰਾ ਕੁਛ ਪਿੱਛੇ, ਅੱਜ ਤੋਂ ਬਾਅਦ ਤੇਰਾ ਪਿਤਾ ਧਾਰਮਿਕ ਪਿਤਾ ਤੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅਤੇ ਧਾਰਮਿਕ ਮਾਤਾ ਤੇਰੀ ਮਾਤਾ ਸਾਹਿਬ ਕੌਰ ਹੈ, ਇਹ ਕਿਹਾ ਜਾਂਦਾ ਨਾ। ਉਹ ਪਿਤਾ ਦੀਆਂ ਗੱਲਾਂ ਤੁਸੀਂ ਦੇਖੋ, ਉਹ ਪਿਤਾ ਦੇ ਅੰਦਰ ਦੀ ਸਿਆਸਤ ਵੇਖੋ ਵੀ ਸਤਿਗੁਰੂ ਪਾਤਸ਼ਾਹ ਬਹਾਦਰ ਸ਼ਾਹ ਨੂੰ ਤਖ਼ਤ ਉੱਤੇ ਬਿਠਾ ਕੇ ਦਿੱਲੀ ਵਿੱਚ ਪ੍ਰਵੇਸ਼ ਕੀਤਾ, ਪਤਾ ਵੀ ਇੱਥੋਂ ਸਾਰਾ ਕੁਛ ਸ਼ੁਰੂ ਹੋਣਾ ਹੈ। ਦਿੱਲੀ ਵਿੱਚ ਸਤਿਗੁਰੂ ਪਾਤਸ਼ਾਹ ਗਏ, ਉਹ ਸਾਰੇ ਅਸਥਾਨ ਵੇਖੇ, ਉਹ ਸਾਰੀਆਂ ਗੱਲਾਂ ਵੇਖੀਆਂ, ਉਹ ਸਾਰੇ ਮਾਹੌਲ ਨੂੰ ਵੇਖਿਆ, ਜਿੱਥੇ ਕੁਛ ਸਮਾਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਸ਼ਹੀਦ ਕੀਤਾ ਗਿਆ ਸੀ। ਇੱਥੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਸੀ ਭਾਈ ਜੀਵਨ ਸਿੰਘ ਹੁਣਾਂ ਨੂੰ, ਭਾਈ ਜੈਤੇ ਜੀ ਉਹਨਾਂ ਨੂੰ ਪੁੱਛਿਆ ਸੀ ਪਾਤਸ਼ਾਹ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ, ਸਿੱਖ ਕਿੰਨੇ ਕੁ ਰੌਂ ਦੇ ਵਿੱਚ ਆਏ ਸੀ? ਉਹਨਾਂ ਕਿਹਾ ਸਤਿਗੁਰੂ ਪਾਤਸ਼ਾਹ ਥੋੜ੍ਹੇ ਰੌਂ ਦੇ ਵਿੱਚ ਆਏ ਸੀ, ਥੋੜ੍ਹੇ ਚੜ੍ਹਦੀ ਕਲਾ ਵਿੱਚ ਸਨ, ਬਹੁਤੇ ਸਿੱਖ ਡਰ ਰਹੇ ਸਨ, ਇਹ ਗੱਲ ਕਰ ਰਹੇ ਸੀ ਵੀ ਸ਼ਾਇਦ ਆਪ ਕਿਤੇ ਸਾਡੀ ਪਛਾਣ ਦਾ ਪਤਾ ਔਰੰਗਜ਼ੇਬ ਨੂੰ ਨਾ ਲੱਗ ਜਾਵੇ, ਕਿਤੇ ਸਾਨੂੰ ਵੀ ਫੜ ਕੇ ਸ਼ਹੀਦ ਨਾ ਕਰ ਦਿੱਤਾ ਜਾਵੇ। ਉਹ ਸਮਾਂ ਸਾਰਾ ਸਤਿਗੁਰੂ ਪਾਤਸ਼ਾਹਾਂ ਦੇ ਸਾਹਮਣੇ ਸੀ, ਕਿਉਂਕਿ ਪਾਤਸ਼ਾਹ ਨੇ ਉੱਥੇ ਫਿਰ ਵਚਨ ਕੀਤੇ ਸਨ ਵੀ ਐਸਾ ਸਰੂਪ ਸਾਜਿਆ ਜਾਵੇਗਾ, ਐਸਾ ਖਾਲਸਾ ਸਾਜਿਆ ਜਾਵੇਗਾ, ਕਿਤੇ ਭੁੱਲ ਦੇ ਵਿੱਚ ਵੀ ਕਿਤੇ ਕਵੇ ਨਾ ਸਤਿਗੁਰੂ ਦਾ ਖਾਲਸਾ, ਸਤਿਗੁਰੂ ਦਾ ਬਖਸ਼ਿਆ ਸਰੂਪ, ਵੀ ਮੈਂ ਨਹੀਂ ਹਾਂ ਸਿੱਖ ਨਹੀਂ ਹਾਂ ਸਿੰਘ ਨਹੀਂ ਹੈ, ਦੁਨੀਆ ਕਹੇਗੀ ਨਹੀਂ ਤੂੰ ਹੀ ਸਿੰਘ ਹੈ, ਤੇਰਾ ਬਾਣਾ ਦੱਸਦਾ ਹੈ, ਤੇਰਾ ਸਰੂਪ ਦੱਸਦਾ ਵੀ ਤੂੰ ਹੀ ਸਿੰਘ ਹੈ। ਉਸ ਦਿੱਲੀ ਵਿੱਚ ਪਾਤਸ਼ਾਹ ਨੇ ਜਦੋਂ ਪ੍ਰਵੇਸ਼ ਕੀਤਾ, ਸਤਿਗੁਰੂ ਪਾਤਸ਼ਾਹ ਨਾਲ ਭਾਈ ਦਇਆ ਸਿੰਘ ਵਰਗੇ ਸੂਰਮੇ ਯੋਧੇ ਜਰਨੈਲ ਸਨ, ਸਿੰਘ ਸਨ, ਉਹਨਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਤੁਹਾਡਾ ਕੀ ਹੁਕਮ ਹੈ? ਉੱਥੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਸਾਰੇ ਹੁਕਮ ਲਾਉਣੇ ਸਿੱਖਾਂ ਨੂੰ ਆਰੰਭ ਕੀਤੇ, ਕਿਉਂਕਿ ਦਾਤੇ ਨੂੰ ਇਸ ਗੱਲ ਦਾ ਵੀ ਪਤਾ ਸੀ, ਕਿਉਂਕਿ ਇਹ ਤਕਰੀਬਨ 1707 ਈਸਵੀ ਦਾ ਸਮਾਂ ਸੀ ਲਾਸਟ ਦਾ, ਅਖੀਰ ਦਾ, ਅਤੇ 1708 ਈਸਵੀ ਨੂੰ ਸਤਿਗੁਰੂ ਪਾਤਸ਼ਾਹ ਇੱਥੇ ਦੱਖਣ ਵਾਲੇ ਪਾਸੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਥਾਪ ਕੇ, ਜਰਨੈਲ ਥਾਪ ਕੇ,
ਆਪ ਜੋਤੀ ਜੋਤ ਸਮਾ ਗਏ ਸਨ। ਇਸ ਕਰਕੇ ਪਾਤਸ਼ਾਹ ਪਤਾ ਸੀ ਵੀ ਸਮਾਂ ਬੜਾ ਥੋੜ੍ਹਾ ਸੀ। ਇੱਥੇ ਰਹਿ ਕੇ ਸਤਿਗੁਰੂ ਪਾਤਸ਼ਾਹ ਕੋਈ ਵੱਡਾ ਕਾਰਜ ਨਹੀਂ ਸੀ ਕਰ ਸਕਦੇ, ਪਰ ਸਤਿਗੁਰੂ ਪਾਤਸ਼ਾਹ ਜਿਹੜੇ ਬਚਨ ਉਸ ਵੇਲੇ ਦਿੱਲੀ ਵਿੱਚ ਰਹਿ ਕੇ ਕਰ ਦਿੱਤੇ ਉਹ ਅਟਲ ਹੋ ਗਏ। ਉਹਨਾਂ ਸਾਰੇ ਬਚਨਾਂ ਨੂੰ ਅੱਗੇ ਜਾ ਕੇ ਸਤਿਗੁਰੂ ਪਾਤਸ਼ਾਹ ਯੋਧਿਆਂ ਨੇ, ਸਿੱਖਾਂ ਨੇ, ਭਾਈ ਸਰਦਾਰ ਬਘੇਲ ਸਿੰਘ ਵਰਗਿਆਂ ਨੇ, ਸਰਦਾਰ ਜੱਸਾ ਸਿੰਘ ਆਲੂ ਵਰਗਿਆਂ ਸੂਰਮਿਆਂ ਨੇ ਖਰੇ ਉੱਤਰੇ ਉਹਨਾਂ ਬਚਨਾਂ ਉੱਤੇ, ਪੂਰਿਆਂ ਕੀਤਾ। ਸੋ ਸਤਿਗੁਰੂ ਪਾਤਸ਼ਾਹ ਨੇ ਫਿਰ ਉੱਥੇ ਕਿਹਾ, ਬੜੀਆਂ ਯਾਦਗਾਰੀ ਅਸਥਾਨ ਸਨ ਉੱਥੇ, ਸਾਰੇ ਜਿਹੜੇ ਸਨ ਉੱਥੇ ਧਾਰਮਿਕ ਅਸਥਾਨ ਗੁਰੂ ਘਰ ਬਣਾਏ ਜਾਂਦੇ, ਜਿਹੜੇ ਅੱਜ ਅਸੀਂ ਦਿੱਲੀ ਅੰਦਰ ਵੇਖਦੇ ਹਾਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਭਾਵੇਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝਿਆ ਸੀ, ਜਿੰਨਾ ਸਮਾਂ ਸਤਿਗੁਰੂ ਪਾਤਸ਼ਾਹ ਦਿੱਲੀ ਵਿੱਚ ਰਹੇ, ਕਿਹੜੇ ਕਿਹੜੇ ਉਹਨਾਂ ਨੇ ਮਹਾਨ ਉੱਥੇ ਬਚਨ ਕੀਤੇ, ਅਤੇ ਖਾਸ ਤੌਰ ਉੱਪਰ ਉਚੇਚੇ ਤੌਰ ਦੇ ਉੱਪਰ ਮਾਤਾ ਸੁੰਦਰੀ ਜੀ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਕੁਛ ਵੈਰਾਗਮਈ ਬੇਨਤੀਆਂ ਕੀਤੀਆਂ, ਅਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕੀ ਬਚਨ ਕੀਤੇ, ਇਹ ਵਿਚਾਰਾਂ ਅਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਕਰਾਂਗੇ। ਆਪ ਸਰਬੱਤ ਸੰਗਤ ਨੇ ਅਸੀਸ ਬਖਸ਼ਣਾ। ਇੱਕ ਵਾਰ ਬੜੇ ਪਿਆਰ ਦੇ ਨਾਲ ਆਪ ਜੀ ਨੇ ਸਾਰਿਆਂ ਨੇ ਜਪਣਾ ਕਰਨਾ, ਸਤਨਾਮ ਸ਼੍ਰੀ ਵਾਹਿਗੁਰੂ।

0: ਸਤਿਗੁਰੂ ਪਾਤਸ਼ਾਹ ਦਿੱਲੀ ਦੇ ਜਿੰਨਾਂ ਬਾਜ਼ਾਰਾਂ ਦੇ ਵਿੱਚ ਵਿਚਰ ਰਹੇ ਸਨ, ਉਹ ਬਾਜ਼ਾਰ ਬੜੇ ਖੁੱਲ੍ਹੇ ਸਨ।
1: ਲਾਲ ਦੁਰਗ ਲਗਹਾਟਨ ਮਾਲਾ,
0: ਕਈ ਤਰ੍ਹਾਂ ਦੀਆਂ ਉੱਥੇ ਵੱਡੀਆਂ ਹੱਟੀਆਂ, ਜਿਹਨਾਂ ਨੂੰ ਆਪਾਂ ਵੱਡੇ ਵੱਟ ਕਹਿੰਦੇ, ਹੱਟ ਕਹਿੰਦੇ ਹਾਂ, ਜਿਹੜੇ ਐਨ ਲਾਲ ਸੁਰਖ ਰੰਗ ਦੇ ਭਖ ਰਹੇ ਸਨ।
1: ਮਹਿਜਿਤ ਜੁਮਾ ਖਰੀ ਇਹ ਦੀਖੀ,
0: ਕਿਉਂਕਿ ਸਤਿਗੁਰੂ ਪਾਤਸ਼ਾਹ, ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਸਮਾਂ ਬੜਾ ਥੋੜ੍ਹਾ ਹੈ, ਇਸ ਕਰਕੇ ਪਾਤਸ਼ਾਹ ਚੱਲਦੇ ਹੋਏ ਜਾ ਰਹੇ ਸਨ। ਜਿਸ ਤਰ੍ਹਾਂ ਆਪਾਂ ਨਗਰ ਕੀਰਤਨ ਹੁੰਦਾ ਨਾ ਵੀ ਥੋੜ੍ਹੇ ਥੋੜ੍ਹੇ ਪੜਾਅ ਚੱਲਦਿਆਂ ਚੱਲਦਿਆਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੀ ਉਸੇ ਤਰ੍ਹਾਂ, ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਹਮਣੇ ਜਿਸ ਸਮੇਂ ਤੇ ਜਿਸ ਹਿਸਾਬ ਨਾਲ ਵਿਚਰ ਰਹੇ ਸਨ, ਜਿੱਥੋਂ ਲੰਘ ਰਹੇ ਸਨ, ਉੱਥੇ ਸਾਹਮਣੇ ਜਾਮਾ ਮਸੀਰ, ਜਿਹੜੀ ਕਿ ਇੱਕ ਇਸਲਾਮ ਧਰਮ ਦਾ ਬਹੁਤ ਵੱਡਾ ਧਾਰਮਿਕ ਕੇਂਦਰ ਦਿੱਲੀ ਦੇ ਵਿੱਚ ਸਥਾਨ ਹੈ, ਉਹਦੇ ਅੱਗੋਂ ਲੰਘ ਰਹੇ ਸਨ।
1: ਅਤ ਸੁੰਦਰ ਸੁਰਪੁਰੀ ਸਰੀਖੀ,
0: ਉਹਨੂੰ ਸਤਿਗੁਰੂ ਪਾਤਸ਼ਾਹ, ਕਿਉਂਕਿ ਦੇਖੋ ਧਾਰਮਿਕ ਸਥਾਨ ਭਾਵੇਂ ਕੋਈ ਵੀ ਹੈ, ਉਹਦੀ ਸ਼ੋਭਾ ਉਹਦੀ ਸੁੰਦਰਤਾ ਅਲੱਗ ਹੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੋਡੀ ਸੁਲਤਾਨ ਪਿਤਾ ਗੁਰੂ ਰਾਮਦਾਸ ਹੈ, ਸੱਚੇ ਪਾਤਸ਼ਾਹ ਦਰ ਹੈ। ਭਾਵੇਂ ਸਾਨੂੰ ਸਿੱਖਾਂ ਨੂੰ ਪਤਾ ਹੈ ਵੀ ਸੋਨੇ ਦਾ ਬਣਿਆ ਹੋਇਆ, ਗੁਰੂ ਰਾਮਦਾਸ ਹੈ ਸੱਚੇ ਪਾਤਸ਼ਾਹ ਦੇ ਘਰ ਦੀ ਕੀ ਸ਼ੋਭਾ ਕੀ ਵਡਿਆਈ ਹੈ, ਪਰ ਬਹੁਤਾਤ ਵਿੱਚ ਦੁਨੀਆ ਲੋਕ, ਅਦਰ ਕਮਿਊਨਿਟੀਜ਼ ਜਿਹੜੀਆਂ ਆਪਾਂ ਕਹਿੰਦੇ ਹਾਂ, ਉਹ ਇਸ ਕਰਕੇ ਵੇਖਣ ਵਾਸਤੇ ਆਉਂਦੇ ਨੇ ਵੀ ਉਹਦੀ ਸ਼ੋਭਾ ਇਸ ਕਰਕੇ ਵੱਖਰੀ ਵੀ ਸਾਰਾ ਸੋਨੇ ਦਾ ਬਣਿਆ ਹੋਇਆ, ਸਾਰਾ ਗੋਲਡ ਦਾ ਬਣਿਆ ਹੋਇਆ। ਇੱਕ ਬੜੀ ਵਿਲੱਖਣ ਗੱਲ ਉਹਨਾਂ ਵਾਸਤੇ, ਇੱਕ ਬੜੀ ਰੇਅਰ, ਇੱਕ ਖਾਸ ਗੱਲ ਹੈ ਵੀ ਸਤਿਗੁਰੂ ਪਾਤਸ਼ਾਹ ਦਰ ਇਸ ਤਰ੍ਹਾਂ ਦਾ ਬਣਿਆ ਹੋਇਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਗੱਲ ਹੈ, ਭਾਵੇਂ ਹੋਰ ਜਿੰਨੇ ਵੀ ਧਾਰਮਿਕ ਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਵਿੱਚ ਆਪ ਜੀ ਬੈਠੇ ਹੋ, ਕੱਲ੍ਹ ਪਰਸੋਂ ਵੀ ਇੱਥੇ ਸ਼ਹਿਰ ਨਿਵਾਸੀ ਮਿਲੇ ਸਨ, ਕਹਿੰਦੇ ਵੀ ਜਦੋਂ ਵੀ ਸਾਨੂੰ ਭਾਵੇਂ ਸਾਡਾ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਭਾਵੇਂ ਸਾਡਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਹੈ, ਪਰ ਜਦੋਂ ਸਾਡੇ ਮਨ ਨੂੰ ਸਕੂਨ ਦੀ ਲੋੜ ਹੈ, ਸ਼ਾਂਤੀ ਲੋੜ ਹੈ, ਇਕਾਗਰਤਾ ਦੀ ਲੋੜ ਹੈ, ਤਾਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਰ 'ਤੇ ਆਣ ਕੇ ਬੈਠਦੇ ਹਾਂ। ਇੱਥੇ ਆ ਕੇ ਸਾਰਾ ਕੁਝ ਸਾਨੂੰ ਮਿਲਦਾ ਹੈ, ਜੋ ਸ਼ਾਂਤੀ, ਜੋ ਸਬਰ, ਸਕੂਨ, ਜੋ ਇਕਾਗਰਤਾ, ਜੋ ਮਨ ਦਾ ਇੱਕ ਭਾਵ ਇੱਥੇ ਆ ਕੇ ਮਿਲਦਾ, ਕਹਿੰਦੇ ਕਿਤੇ ਵੀ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਕਿਹਾ, ਜਾਮਾ ਮਸੀਤ ਦੇ ਅੱਗੋਂ ਸਤਿਗੁਰੂ ਪਾਤਸ਼ਾਹ ਲੰਘ ਰਹੇ ਸਨ ਅਤੇ ਦਾਤੇ ਦੇ ਬਚਨ ਸਨ ਵੀ ਬੜੀ ਸ਼ੋਭ ਰਹੀ ਹੈ, ਬੜੀ ਸੁੰਦਰ ਲੱਗ ਰਹੀ ਹੈ।
1: ਬਾਹਨ ਲਾਲ ਲੱਗਿਓ ਇਹ ਸਾਰੋ,
0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦਾਤਾ ਜੀ ਕਿਰਪਾ ਕਰਨ, ਬਾਹਰ ਉਹਨੂੰ ਲਾਲ ਰੰਗ ਦਾ ਸੁੰਦਰ ਪੱਥਰ ਲੱਗਾ ਹੋਇਆ ਹੈ।
1: ਬਹੁਤ ਧਨ ਦੇ ਕਰ ਦੁਰਗ ਉਸਾਰੋ,
0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਦਾਤਾ ਜੀ ਕਿਰਪਾ ਕਰਨ ਕਿ ਬਹੁਤ ਸੁੰਦਰ ਰੰਗ ਦੇ, ਜਿਹੜੇ ਕਈ ਪ੍ਰਕਾਰ ਦੀ ਉੱਥੇ ਮੀਨਾਕਾਰੀ ਕੀਤੀ ਹੋਈ ਹੈ।
1: ਬਾਸਾ ਕਰਤ ਰਹੇ ਗਨ ਸ਼ਾਹੋ,
0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੜੇ ਸੁੰਦਰ ਬਚਨ ਉਹਨਾਂ ਦੇ ਪ੍ਰਥਾਏ ਕਹੇ ਹਨ।
1: ਚਿੱਤਰ ਬਚਿੱਤ

0: ਚਿੱਤਰ ਵਿਚਿੱਤਰ ਭਾਵ ਕਿ ਕਈ ਤਰ੍ਹਾਂ ਦੀਆਂ ਵਿਚਿੱਤਰ ਗੱਲਾਂ, ਕਈ ਤਰ੍ਹਾਂ ਦੀਆਂ ਅਦਭੁਤ ਗੱਲਾਂ ਉੱਥੇ ਹੋਈਆਂ ਵਾਪਰੀਆਂ ਸਨ।
1: ਸਕਲ ਦਿਖਾਈ।
0: ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜਿਹੜੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਰਿਆਂ ਨੂੰ ਆਪਣਾ ਸੁੰਦਰ ਸਰੂਪ ਭਾਵ ਕੀ ਦਰਸ਼ਨ ਦਿੰਦੇ ਹੋਏ ਅੱਗੇ ਵਿਚਰ ਰਹੇ ਹਨ।
1: ਸਨੇ ਸਨੇ ਤਰਨੀ ਚਲਵਾਈ।
0: ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਕਿ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ, ਅਨੰਦਪੁਰ ਸਾਹਿਬ ਦਾ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ਦੀ ਗੱਲ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਹੈ, ਸਰਹੰਦ ਦੇ ਵਿੱਚ ਮਾਛੀਵਾੜੇ ਦੇ ਜੰਗਲਾਂ ਦੀ ਗੱਲ ਹੈ, ਮੁਕਤਸਰ ਸਾਹਿਬ ਦੀ ਗੱਲ ਹੈ, ਸਾਰੀਆਂ ਗੱਲਾਂ ਜੋ ਵੀ ਪਿੱਛੇ ਹੋਇਆ ਵਾਪਰਿਆ ਸੀ। ਉਸ ਤੋਂ ਬਾਅਦ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਪਤਾ ਵੀ ਇੱਕ ਪਰਿਵਾਰ ਦਾ ਵੱਡਾ ਹਿੱਸਾ ਸ਼ਹੀਦ ਹੋ ਗਿਆ, ਸ਼ਹਾਦਤ ਪ੍ਰਾਪਤ ਕਰ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਂ ਗੁਜਰੀ ਜਿਹੜੀ ਸ਼ਹੀਦ ਕਰ ਦਿੱਤਾ ਗਿਆ, ਸਾਰਾ ਕੁਛ ਹੋ ਗਿਆ। ਪਰ ਸਤਿਗੁਰੂ ਪਾਤਸ਼ਾਹ ਜਿਹੜੇ ਇੱਕ ਇਤਿਹਾਸ ਦਾ ਪੱਖ, ਜਿਹੜਾ ਜਿੱਥੋਂ ਸਰਸਾ ਨਦੀ ਦਾ ਵਿਛੋੜਾ ਪਿਆ ਸੀ, ਕਿਉਂਕਿ ਉੱਥੇ ਆਪਾਂ ਪਰਿਵਾਰ ਸਤਿਗੁਰੂ ਪਾਤਸ਼ਾਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਆਪ ਜੀ ਨੇ, ਕਿਉਂਕਿ ਪਿੱਛੇ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਦਸੰਬਰ ਦੇ ਵਿੱਚ, ਦਸੰਬਰ ਜਨਵਰੀ ਦੇ ਵਿੱਚ, ਉਦੋਂ ਇਹ ਸਾਰਾ ਇਤਿਹਾਸ ਗੁਰੂ ਘਰ ਦੇ ਕੀਰਤਨੀਆਂ ਪ੍ਰਚਾਰਕਾਂ ਦੇ ਪਾਸੋਂ ਬੜੇ ਸੰਖੇਪ ਢੰਗ ਨਾਲ ਸ਼ਰਨ ਕਰਦੇ ਹਾਂ, ਕਿਉਂਕਿ ਇੱਥੇ ਇਤਿਹਾਸ ਦਾ ਜਿਹੜਾ ਪੱਖ ਹੈ, ਲੜੀ ਹੈ, ਉਹ ਇਹ ਵੀ ਮਾਤਾ ਸੁੰਦਰੀ ਜੀ ਨਾਲ ਸਤਿਗੁਰੂ ਪਾਤਸ਼ਾਹ ਦਾ ਮਿਲਾਪ ਹੁੰਦਾ ਹੈ, ਮਾਤਾ ਸਾਹਿਬ ਕੌਰ ਜੀ ਸਤਿਗੁਰੂ ਦੇ ਮਹਿਲ ਆ ਕੇ ਪਾਤਸ਼ਾਹ ਨੂੰ ਮਿਲਦੇ ਨੇ, ਠੀਕ ਹੈ। ਸੋ ਇਸ ਕਰਕੇ ਉਹ ਪਿੱਛੋਂ ਤੋਂ ਜਿਹੜੀ ਲੜੀ ਚੱਲਦੀ ਸੀ ਵੀ ਜਿੱਥੇ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਅਤੇ ਨਾਲ ਸਤਿਗੁਰੂ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਇਹ ਚਮਕੌਰ ਦੀ ਗੜੀ ਜਿੱਥੇ ਜਾ ਕੇ ਜੰਗ ਹੋਈ ਨਾਲ ਸਿੰਘਾਂ ਨਾਲ ਚਲੇ ਗਏ। ਇੱਕ ਪਾਸਾ ਸੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ। ਇਹ ਇੱਕ ਪਾਸੇ ਜਿਸ ਤਰ੍ਹਾਂ ਆਪਾਂ ਕੰਮੋ ਮਾਸ਼ਕ ਅੱਗੇ ਜਾ ਕੇ ਜਿਹੜਾ ਜਿਸ ਤਰ੍ਹਾਂ ਆਪਾਂ ਸਾਰਾ ਇਤਿਹਾਸ ਸ਼ਰਵਣ ਕਰਦੇ ਹਾਂ ਕਿ ਗੰਗੂ ਬ੍ਰਹਮਣ ਦੇ ਪਾਸ ਚਲੇ ਗਏ, ਕਿਉਂਕਿ ਉਹ ਸਰਸਾ ਨਦੀ ਪਾਰ ਨਹੀਂ ਹੋਈ। ਤੀਸਰੇ ਪਾਸੇ ਸਤਿਗੁਰੂ ਪਾਤਸ਼ਾਹ ਦੇ ਮਹਿਲ ਜਿਹੜੇ ਕਿ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨਾਲ, ਭਾਈ ਜਵਾਹਰ ਸਿੰਘ ਜੀ ਨਾਲ ਅਤੇ ਦੋ ਗੁਰੂ ਘਰ ਦੀਆਂ ਟਹਿਲਣਾਂ ਸੇਵਾਦਾਰ ਨੇ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੇ ਨਾਲ ਦਿੱਲੀ ਵੱਲ ਆ ਗਏ ਸਨ, ਜਿੱਥੇ ਜਾ ਕੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ ਮਿਲਾਪ ਹੋਣਾ ਸੀ, ਕਿਉਂਕਿ ਸਤਿਗੁਰੂ ਦਾ ਬਚਨ ਸੀ ਵੀ ਜਦੋਂ ਸਮਾਂ ਬਣਿਆ ਅਸੀਂ ਤੁਹਾਨੂੰ ਆ ਕੇ ਜ਼ਰੂਰ ਦਰਸ਼ਨ ਦੇਵਾਂਗੇ, ਕਿਉਂਕਿ ਉਸ ਵੇਲੇ ਤੱਕ ਬਹੁਤ ਵੱਡਾ ਸਬਰ ਸੰਤੋਖ ਹੁੰਦਾ ਹੈ ਇੱਕ ਮਾਂ ਵਾਸਤੇ ਵੀ ਜਿਨ੍ਹਾਂ ਜਿਨ੍ਹਾਂ ਹਾਲਾਤਾਂ ਵਿੱਚ ਪਿੱਛੇ ਸਾਰਾ ਸਤਿਗੁਰੂ ਦਾ ਪਰਿਵਾਰ ਗੁਜ਼ਰਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰੀ ਜੀ ਜਿਹੜੇ ਕਿ ਚੱਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ ਆਏ ਹਨ,
1: ਮੋਤੀ ਬਾਗ ਉਤਾਰੇ ਜਾਏ।
0: ਤੇ ਸਤਿਗੁਰੂ ਪਾਤਸ਼ਾਹ ਇਸ ਤੋਂ ਬਾਅਦ ਫਿਰ ਜਿਹੜਾ ਉਤਾਰਾ ਸਤਿਗੁਰੂ ਪਾਤਸ਼ਾਹ ਪ੍ਰਵੇਸ਼ ਕੀਤਾ ਉਹ ਮੋਤੀ ਬਾਗ, ਜਿਹੜਾ ਅੱਜ ਇੱਕ ਜਿਹਨੂੰ ਆਪਾਂ ਸਿਆਸਤ ਦਾ ਵੱਡਾ ਘਰ ਕਹਿੰਦੇ ਹਾਂ। ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਅੱਜ ਅਸੀਂ ਦਿੱਲੀ ਦੇ ਵਿੱਚ ਬਹੁਤ ਵੱਡੀਆਂ 30,000 ਦੀ ਗੱਲ ਕਰਾਂਗੇ, ਜਾਮਾ ਮਸਜਿਦ ਦੀ ਗੱਲ ਕਰਾਂਗੇ, ਮੋਤੀ ਬਾਗ ਦੀ ਗੱਲ ਕਰਾਂਗੇ, ਜਿੱਥੇ ਬੈਠ ਕੇ ਹੁਕਮ ਜਾਰੀ ਹੁੰਦੇ ਨੇ, ਭਾਵੇਂ ਉਹ ਦਿੱਲੀ ਦੇ ਉਸ ਵੇਲੇ ਬਾਦਸ਼ਾਹ ਸੀ, ਅੱਜ ਵੇਲੇ ਜਿਹਨੂੰ ਆਪਣਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਕਹਿੰਦੇ, ਜੋ ਵੀ ਹੈ, ਉਹਨਾਂ ਸਾਰਿਆਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਗਏ ਨੇ, ਸਤਿਗੁਰੂ ਨੇ ਚਰਨ ਪਾਏ ਨੇ ਆਪਣੇ। ਮੋਤੀ ਬਾਗ ਜਿੱਥੇ ਆਪਾਂ ਕਹਿੰਦੇ ਰੋਸ ਮੁਜ਼ਾਰੇ ਵੀ ਹੁੰਦੇ ਨੇ, ਬੜਾ ਕੁਛ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮੋਤੀ ਬਾਗ ਜਿਹੜਾ ਅਸਥਾਨ ਸੀ ਉੱਥੇ ਸਤਿਗੁਰੂ ਪਾਤਸ਼ਾਹ ਨੇ ਆਪਣਾ ਉਤਾਰਾ ਕੀਤਾ ਹੈ।
1: ਘਨੇ ਲੋਕ ਆਏ ਉਮੜਾਏ,
0: ਬਹੁਤ ਸਾਰੀ ਸਿੱਖ ਸੰਗਤ ਜਿਹੜੀ ਸੀ, ਕਿਉਂਕਿ ਉਹਨਾਂ ਨੇ ਖਬਰਾਂ ਹਰ ਇੱਕ ਨੂੰ ਮਿਲਦੀਆਂ ਸੀ ਵੀ ਸਤਿਗੁਰੂ ਦੇ ਪਰਿਵਾਰ ਦੇ ਨਾਲ ਕੀ ਕੁਛ ਹੋਇਆ, ਔਰੰਗਜ਼ੇਬ ਨੇ ਕਿੰਨਾ ਕੁ ਜ਼ੁਲਮ ਕੀਤਾ, ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਸ਼ਹਾਦਤਾਂ ਪ੍ਰਾਪਤ ਕਰ ਗਏ। ਇਸ ਕਰਕੇ ਅੱਜ ਸਾਰੀ ਜਿਹੜੀ ਸਿੱਖ ਸੰਗਤ ਸੀ ਉਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮੋਤੀ ਬਾਗ ਦੇ ਵਿੱਚ ਦਿੱਲੀ ਵਿੱਚ ਦਰਸ਼ਨ ਕੀਤੇ ਹਨ।
1: ਦਰਸ਼ਨ ਕਰ ਸਕਲ ਸਿਧਾਰੇ,
0: ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰੀਆਂ ਸਿੱਖ ਸੰਗਤਾਂ ਬੜੀਆਂ ਪ੍ਰਸੰਨ ਹੋ ਰਹੀਆਂ ਹਨ।
1: ਸਤਿਗੁਰ ਤਰ ਬਾਗ ਨਿਹਾਰੇ,
0: ਸਤਿਗੁਰੂ ਪਾਤਸ਼ਾਹ ਕਿਉਂਕਿ ਉੱਥੇ ਜਿਹੜਾ ਇੱਕ ਬਾਗ ਸੀ ਉੱਥੇ ਸਤਿਗੁਰੂ ਪਾਤਸ਼ਾਹ ਜੀ ਠਹਿਰੇ ਹੋਏ ਸਨ, ਜਿੱਥੇ ਆ ਕੇ ਸਿੱਖ ਸੰਗਤਾਂ ਨੇ ਸਤਿਗੁਰ ਦੇ ਦਰਸ਼ਨ ਕੀਤੇ ਹਨ,
1: ਗੁਰ ਤਰਨੀ ਪਰ ਲਏ ਚੜ੍ਹਾਏ,
0: ਤੇ ਸਤਿਗੁਰੂ ਪਾਤਸ਼ਾਹ ਉੱਥੇ ਫਿਰ ਜਿਹੜੇ ਫਿਰ ਦੁਬਾਰਾ ਸਤਿਗੁਰੂ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋ ਕੇ ਅੱਗੇ ਨਿਕਲੇ ਹਨ।
1: ਪਹੁੰਚਾਏ ਜਹ ਸਿਵਰ ਲਗਾਏ,
0: ਸਤਿਗੁਰੂ ਪਾਤਸ਼ਾਹ ਉਸ ਜਗ੍ਹਾ ਤੇ ਉਸ ਸਥਾਨ ਤੇ ਪਹੁੰਚੇ, ਕਿਉਂਕਿ ਦਿੱਲੀ ਦੇ ਸਿੱਖਾਂ ਨੂੰ ਇਹ ਖਬਰ ਪਹੁੰਚ ਚੁੱਕੀ ਸੀ ਕਿ ਸਤਿਗੁਰੂ ਪਾਤਸ਼ਾਹ ਇਸ ਸਮੇਂ ਬਹਾਦਰ ਸ਼ਾਹ ਦੇ ਨਾਲ ਹੈ, ਕਿਉਂਕਿ ਜਿਹੜੀ ਲੜਾਈ ਹੋਈ ਸੀ ਜਾਜੋਂ ਦੇ ਮੈਦਾਨ ਦੇ ਵਿੱਚ ਉਹਦੀਆਂ ਖਬਰਾਂ ਵੀ, ਕਿਉਂਕਿ ਠੀਕ ਹੈ ਹੁਣ ਸਮੇਂ ਦੀ ਟੈਕਨੋਲੋਜੀ ਨਹੀਂ ਸੀ ਵੀ ਬਹੁਤ ਛੇਤੀ ਖਬਰਾਂ ਕੁਛ ਸਕਿੰਟਾਂ ਦੇ ਵਿੱਚ ਪਹੁੰਚਦੀਆਂ ਨੇ, ਪਰ ਫਿਰ ਵੀ ਕਿਉਂਕਿ ਇਹ ਸਾਰਾ ਜਿਹੜਾ ਵਰਤਾਰਾ ਮਾਹੌਲ ਸੀ ਦਿੱਲੀ ਦੇ ਆਸ ਪਾਸ ਚੱਲ ਰਿਹਾ ਸੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ ਜਦੋਂ ਠੀਕ ਹੈ ਵੀ ਸਿੱਖ ਬੜੀ ਚੜ੍ਹਦੀ ਕਲਾ ਵਿੱਚ ਰਹੇ ਨੇ, ਬੜੀ ਚੜ੍ਹਦੀ ਕਲਾ ਵਿੱਚ, ਇਸ ਤੋਂ ਵੱਡੀ ਚੜ੍ਹਦੀ ਕਲਾ ਕੋਈ ਨਹੀਂ ਹੋ ਸਕਦੀ ਵੀ 40 ਭੁੱਖੇ ਭਾਣੇ ਸਿੱਖ ਜਿਹੜੇ ਨੇ ਉਹ 10 ਲੱਖ ਦਾ ਮੁਕਾਬਲਾ ਕਰਦੇ ਹੁਣ। ਇਹ ਦੁਨੀਆ 'ਤੇ ਇੱਕ ਇਕਲੌਤੀ ਮਿਸਾਲ ਹੈ, ਇਸ ਤੋਂ ਵੱਡੀ ਮਿਸਾਲ ਕੋਈ ਨਹੀਂ ਹੋ ਸਕਦੀ। ਪਰ ਫਿਰ ਵੀ ਜਿਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਕੀਤਾ ਗਿਆ ਸੀ ਨਾ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਥੋੜ੍ਹੇ ਸਮੇਂ ਵਾਸਤੇ ਢਹਿੰਦੀ ਕਲਾ ਜ਼ਰੂਰ ਆਈ ਸੀ, ਪਰ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਬਾਰੇ ਸਿੱਖਾਂ ਨੂੰ ਪਤਾ ਲੱਗਾ, ਅਤੇ ਉਹ ਸਾਰੇ ਜਿਹੜੇ ਸਿੱਖ ਸਨ ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰੂ ਪਾਤਸ਼ਾਹ ਦਰਸ਼ਨ ਕਰਨ ਵਾਸਤੇ ਪਹੁੰਚੇ ਹੋਏ ਹਨ।
1: ਤਬ ਸਤਿਗੁਰ ਸਿੱਖਾਂ ਸਨ ਕਹਿਓ,
0: ਤੇ ਇੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਪ੍ਰਤੀ ਕੁਝ ਵਚਨ ਕੀਤੇ, ਜਿਹੜਾ ਮੈਂ ਪਹਿਲਾਂ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਪਾਤਸ਼ਾਹ ਨੇ ਵਚਨ ਜ਼ਰੂਰ ਕਰਨੇ ਸਨ, ਕਿਉਂਕਿ ਸਤਿਗੁਰ ਨੂੰ ਪਤਾ ਸੀ ਵੀ ਅੱਜ ਵੀ ਅਸੀਂ ਜਦੋਂ ਕਹਿੰਦੇ ਨਾ ਵੀ ਦਿੱਲੀ ਨਾਲ ਸਾਡਾ ਜਿਹੜਾ ਖਾਸ ਰਿਸ਼ਤਾ ਹੈ, ਭਾਵੇਂ ਠੀਕ ਹੈ ਵੀ ਉਹ ਜ਼ੁਲਮ ਕਰਦੀ ਹੈ ਕੁਛ ਕਰਦੀ ਹੈ, ਭਾਵੇਂ ਕੋਈ ਵੀ ਕੋਈ ਵੀ ਘਟਨਾ ਹੋਵੇ, ਪਰ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਵੀ ਸਿੱਖਾਂ ਦਾ ਧਿਆਨ ਫਿਰ ਵੀ ਦਿੱਲੀ ਵਿੱਚ ਰਹਿਣਾ ਹੈ, ਕਿਉਂਕਿ ਜਿਸ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਫਿਰ ਇੱਕ ਜਿਹੜਾ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲਿਆ ਹੈ, ਇੱਕ ਵੱਡੀ ਮਿਸਾਲ ਹੈ ਵੀ ਸਤਿਗੁਰੂ ਪਾਤਸ਼ਾਹ ਨੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤਾਂ ਕੀਤੀਆਂ, ਸਾਰਾ ਕੁਛ ਹੈ ਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਗਏ ਅਤੇ ਉਹਨਾਂ ਨੇ ਆਪਣੇ ਸਿੱਖਾਂ ਦੇ ਪ੍ਰਤੀ, ਸਿੱਖਾਂ ਦੇ ਬਾਰੇ ਆਉਣ ਵਾਲੇ ਭਵਿੱਖ ਨੂੰ ਦੇਖਦਿਆਂ ਹੋਇਆਂ ਬਹੁਤ ਕੀਮਤੀ ਵਚਨ ਜਿਹੜੇ ਸਨ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨਾਲ ਕੀਤੇ ਹਨ।
1: ਕਰਨ ਫਰੇ ਬਹਮ ਹੂੰ ਸੰਗ ਚਹਿਓ,
0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਤਿਗੁਰੂ ਨੂੰ ਪਤਾ ਸੀ। ਦੇਖੋ ਇਹ ਗੱਲ ਇੱਥੇ ਸਤਿਗੁਰੂ ਨੂੰ ਕਿਹਾ ਹੈ ਵੀ ਇਹ ਹਮੇਸ਼ਾ ਤੋਂ ਸਿੱਖਾਂ ਨਾਲ ਫਰੇਬ ਹੁੰਦਾ ਹੋਵੇਗਾ, ਜਿੱਥੇ ਹੁੰਦਾ ਵੀ ਅੱਜ ਤੱਕ ਹੁੰਦਾ ਹੈ ਨਾ, ਵੀ ਠੀਕ ਹੈ ਵੀ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਜਿਗਰਾ ਇੰਨਾ ਕੁ ਵੱਡਾ ਦਿੱਤਾ, ਦਿਲ ਇੰਨਾ ਕੁ ਵੱਡਾ ਦਿੱਤਾ ਵੀ ਸਤਿਗੁਰੂ ਪਾਤਸ਼ਾਹ ਸਿੱਖਾਂ ਨੇ ਬੜਾ ਕੁਛ ਆਪਣੇ ਉੱਤੋਂ ਗੁਜ਼ਾਰਿਆ, ਬੜਾ ਕੁਛ ਲੰਘਿਆ ਸਤਿਗੁਰ ਦੇ ਸਿੱਖਾਂ ਤੋਂ, ਪਰ ਸਿੱਖ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਪਰ ਪਾਤਸ਼ਾਹ ਕਿਰਪਾ ਕਰਨ ਇਹੀ ਗੱਲ ਸੀ, ਕਿਉਂਕਿ ਸਤਿਗੁਰ ਨੇ ਕਿਤੇ ਵੀ ਖਤਾ ਨਹੀਂ ਖਾਧੀ, ਕਿਉਂਕਿ ਕਿਤੇ ਨਾ ਕਿਤੇ ਇਤਿਹਾਸ ਦੇ ਪੱਖ ਵਿੱਚ ਜਦੋਂ ਕਿਤੇ ਸਾਨੂੰ ਕਹਿੰਦੇ ਨਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਹੈ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਛਲੇ ਗਏ ਵੀ ਜਾਂ ਸਤਿਗੁਰੂ ਪਾਤਸ਼ਾਹ ਧੋਖੇ ਦੇ ਵਿੱਚ ਆ ਗਏ, ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਅਛਲ ਛਲਾਈ ਨੈ ਛਲੈ ਨੈ ਭਾਉ ਕਟਾਰਾ ਕਰ ਸਕੇ, ਗੁਰੂ ਜਿਹੜਾ ਉਹਨੂੰ ਕੋਈ ਨਹੀਂ ਛਲ ਸਕਦਾ, ਗੁਰੂ ਨੂੰ ਧੋਖੇ ਵਿੱਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਹੋ ਸਕਦਾ ਸਾਨੂੰ ਲੱਗੇ ਵੀ ਅਸੀਂ ਕੋਈ ਅਰਦਾਸ ਕਰ ਰਹੇ ਹਾਂ, ਕੋਈ ਭਾਵਨਾ ਰੱਖ ਰਹੇ ਹਾਂ ਅਤੇ ਸਤਿਗੁਰੂ ਪਾਤਸ਼ਾਹ ਜਾਣਦੇ ਕਿ ਨਹੀਂ ਜਾਣਦੇ, ਪਰ ਪਾਤਸ਼ਾਹ ਗੁਰਬਾਣੀ ਕਹਿੰਦੀ ਵੀ ਜਦੋਂ ਤੇਰੇ ਮਨ ਅੰਦਰ ਕੋਈ ਫੁਰਨਾ ਹੀ ਬਣਿਆ ਸੀ ਨਾ, ਅਤੇ ਸਤਿਗੁਰੂ ਪਾਤਸ਼ਾਹ ਉਦੋਂ ਪਤਾ ਸੀ ਵੀ ਫੁਰਨਾ ਕਿਸ ਗੱਲ ਦਾ ਬਣਿਆ ਸੀ, ਚੰਗੇ ਦਾ ਬਣਿਆ ਸੀ ਕਿ ਮਾੜੇ ਦਾ ਬਣਿਆ ਸੀ, ਇਹ ਸਤਿਗੁਰੂ ਨੂੰ ਪਤਾ ਹੈ। ਇਸ ਕਰਕੇ ਉਦੋਂ ਵੀ ਇਸ ਤਰ੍ਹਾਂ ਦੀ ਗੱਲ ਸੀ, ਸਤਿਗੁਰੂ ਨੂੰ ਪਤਾ ਸੀ ਵੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਤੁਰੰਤ ਇਹਨਾਂ ਨੇ ਉਸ ਵੇਲੇ ਹਮਲਾ ਕਰਨਾ ਹੀ ਕਰਨਾ ਹੈ, ਭਾਵੇਂ ਕੁਰਾਨ ਦੀ ਕਸਮ ਹੈ, ਭਾਵੇਂ ਗਊਂ ਦੀ ਕਸਮ ਹੈ, ਭਾਵੇਂ ਕੁਛ ਵੀ ਹੈ, ਇਹ ਸਾਰੀਆਂ ਕਸਮਾਂ ਸਾਰੇ ਵਾਰੇ ਤੋੜ ਕੇ ਜ਼ਰੂਰ ਇਹ ਹਮਲਾ ਕਰਨਗੇ। ਪਰ ਪਾਤਸ਼ਾਹ ਨੂੰ ਪਤਾ ਸੀ ਵੀ ਅੱਗੇ ਜਾਣਾ ਵੀ ਜ਼ਰੂਰੀ, ਇਤਿਹਾਸ ਤਾਂ ਬਣਨਾ ਸੀ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਦਿੱਲੀ ਵਿੱਚ ਬੈਠ ਕੇ ਇਹ ਹੁਕਮ ਕਰ ਦਿੱਤਾ ਸੀ, ਇਹ ਵਚਨ ਕਰ ਦਿੱਤਾ ਸੀ ਵੀ ਇਹਨਾਂ ਨੇ ਸਿੱਖਾਂ ਦੇ ਨਾਲ ਮੇਰੇ ਖਾਲਸੇ ਨਾਲ ਸ਼ੁਰੂ ਤੋਂ ਜਾਂ ਹੁਣ ਤੋਂ ਤਾਂ ਅੱਗੇ ਵੀ ਫਰੇਬ ਜ਼ਰੂਰ ਕਰਨਾ ਹੈ।
1: ਦਿੱਲੀ ਮਹਿ ਸਿੱਖੀ ਮਗ ਹੇਰਾ,
0: ਪਰ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਦਿੱਲੀ ਦੇ ਵਿੱਚ ਸਿੱਖੀ ਬੜੀ ਜ਼ਰੂਰੀ ਹੈ, ਬੜੀ ਜ਼ਰੂਰੀ ਹੈ, ਸਤਿਗੁਰੂ ਨੂੰ ਪਤਾ ਸੀ ਦਿੱਲੀ ਦੇ ਵਿੱਚ ਸਿੱਖੀ ਦਾ ਬੂਟਾ ਲੱਗਿਆ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਹਿੰਦੁਸਤਾਨ ਦੀ ਸਿਆਸਤ ਦਾ ਗੜ੍ਹ ਹੈ ਦਿੱਲੀ ਜਿਹੜੀ ਹੈ, ਇਸ ਕਰਕੇ ਸਤਿਗੁਰ ਨੂੰ ਪਤਾ ਸੀ ਇਸ ਗੱਲ ਦਾ। ਸੋ ਪਾਤਸ਼ਾਹ ਨੇ ਉਸ ਗੱਲ ਨੂੰ ਭਾਂਕਦਿਆਂ ਹੋਇਆਂ, ਉਸ ਗੱਲ ਨੂੰ ਦੇਖਦਿਆਂ ਹੋਇਆਂ, ਭਵਿੱਖ ਨੂੰ ਦੇਖਦਿਆਂ ਹੋਇਆਂ ਸਿੱਖਾਂ ਦੇ ਪਾਤਸ਼ਾਹ ਨੇ ਇਹ ਵਚਨ ਕੀਤੇ ਹਨ।
1: ਜਥਾ ਮੁਲ ਮਾ ਕੰਚਨ ਕੇਰਾ।
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਵੀ ਇਹ ਇੱਕ ਇਸ ਤਰ੍ਹਾਂ ਸੋਨੇ ਦੇ ਵਾਂਗ ਚਮਕ ਦਮਕ ਜਿਹੜੀ ਹੈ ਨਾ, ਉਹ ਸਿੱਖੀ ਦੀ ਬਣੀ ਚਾਹੀਦੀ ਹੈ, ਬਣੀ ਰਹਿਣੀ ਚਾਹੀਦੀ ਹੈ। ਕਿਉਂਕਿ ਸਿੱਖੀ ਅੱਜ ਵੀ ਆਪਾਂ ਕਹਾਂ ਵੀ ਸਿੱਖ ਥੋੜ੍ਹੇ ਨੇ, ਅਤੇ ਉਹਦੇ ਪਾਤਸ਼ਾਹ ਨੇ ਪਹਿਲਾਂ ਕਿਹਾ ਸੀ ਵੀ ਸੋਨੇ ਦੇ ਵਾਂਗ, ਅਤੇ ਫਿਰ ਸੋਨਾ ਤਾਂ ਥੋੜ੍ਹਾ ਹੀ ਹੈ, ਸੋਨਾ ਹੈ ਤਾਂ ਉਹਨੂੰ ਵੀ ਹੋਰਾਂ ਧਾਤਾਂ ਦੇ ਵਾਂਗ, ਗਲੀਆਂ ਬਾਜ਼ਾਰਾਂ ਆਮ ਘਰਾਂ ਵਿੱਚ ਰੁਲਦਾ ਫਿਰਦਾ, ਕੋਈ ਸੋਨੇ ਹੋਰਾਂ ਦੇ ਵਾਂਗ, ਲੋਹੇ ਦੇ ਵਾਂਗ, ਸੋਨਾ ਤਾਂ ਥੋੜ੍ਹਾ ਹੀ ਹੈ ਨਾ, ਖਾਸ ਹੀ ਇਹਨਾਂ ਸਪੈਸ਼ਲੀ ਹੈ। ਇਸ ਕਰਕੇ ਪਾਤਸ਼ਾਹ ਨੇ ਕਿਹਾ ਵੀ ਇੱਕ ਸਿੱਖੇ ਸੋਨੇ ਦੇ ਵਾਂਗ ਸਿੱਖਾਂ ਦੀ, ਸਿੱਖੀ ਦੀ ਚਮਕ ਦਮਕ ਜਿਹੜੀ ਹੈ ਉਹ ਹਮੇਸ਼ਾ ਰਹਿਣੀ ਚਾਹੀਦੀ ਹੈ।
1: ਸੋ ਦਿਨ ਬਿਤਿਓ ਪ੍ਰਾਤ ਪੁਨ ਪਹੀ।
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਦਿਨ ਜਿਹੜਾ ਸੀ ਉੱਥੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਬਤੀਤ ਕੀਤਾ ਹੈ।
1: ਸੰਗਤ ਸਕਲ ਦਰਸ ਕੋ ਗਈ।
0: ਸਾਰੀ ਜਿਹੜੀ ਸੰਗਤ ਸੀ ਦਿੱਲੀ ਵਿੱਚ, ਜਿੱਥੇ ਜਿੱਥੇ ਵੀ ਸਿੱਖਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਬਿਰਾਜਮਾਨ ਨੇ, ਉਹਨਾਂ ਨੇ ਆ ਆ ਕਰਕੇ ਜਿਹੜੇ ਸੀ ਉਹ ਸਤਿਗੁਰੂ ਪਾਤਸ਼ਾਹ ਦੀਦਾਰ ਕੀਤੇ ਹਨ।
1: ਕਰ ਬੰਧਨ ਬੈਠੇ ਜਬ ਪਾਸੀ।
0: ਸਤਿਗੁਰੂ ਪਾਤਸ਼ਾਹ ਦੇ ਪਾਸ ਬਹੁਤ ਸਾਰੇ ਜਿਹੜੇ ਖਾਸ ਸਿੱਖ, ਜਿਹੜੇ ਬੜੇ ਸਿਆਣੇ ਬੜੇ ਸੂਝਵਾਨ ਸਿੱਖ ਸਨ, ਉਹ ਸਤਿਗੁਰੂ ਦੇ ਪਾਸ ਨਮਸਕਾਰ ਕਰਕੇ ਬੈਠੇ ਹਨ।
1: ਸ੍ਰੀ ਮੁਖ ਤੇ ਤਬ ਗਿਰਾ ਪ੍ਰਕਾਸ਼ੀ।
0: ਤੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆਂ, ਉਹਨਾਂ ਸਿੱਖਾਂ ਨੂੰ ਮੁਖਾਰ ਬਿੰਦ ਹੁੰਦਿਆਂ ਹੋਇਆਂ ਇਹ ਬਚਨ ਕੀਤੇ ਹਨ।
1: ਨਾਮੈ ਸਤਿਗੁਰ ਜਹ ਸਸਕਾਰੇ।
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਪਹਿਲਾ ਬਚਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਜਿਸ ਜਗ੍ਹਾ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਹੈ, ਉਸ ਜਗ੍ਹਾ ਦੇ ਉੱਪਰ, ਉਸ ਜਗ੍ਹਾ ਵੱਲ ਧਿਆਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਗਿਆ ਹੈ।
1: ਇਸ ਥਲ ਕੋ ਕੀ ਜਹਿ ਨਿਰਤਾਰੇ।
0: ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਵੀ ਉਸ ਥਾਂ ਨੂੰ, ਕਿਉਂਕਿ ਇੱਕ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਾਵਨ ਅਸਥਾਨ ਦਿੱਲੀ ਦੇ ਵਿੱਚ ਹੈ, ਇੱਕ ਸੀਸਗੰਜ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਇੱਕ ਉੱਥੇ, ਭਾਵ ਕਿ ਦੋ ਸੀਸਗੰਜ ਸਾਹਿਬ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਲ ਸੰਬੰਧ ਰੱਖਦੇ ਨੇ। ਇਹ ਜਿਹੜੇ ਗੁਰਦੁਆਰਾ ਸਾਹਿਬ ਜਿਹੜੇ ਹੁਣ ਬਚਨ ਸਤਿਗੁਰੂ ਪਾਤਸ਼ਾਹ ਕਰ ਰਹੇ ਸਨ, ਕਿਉਂਕਿ ਇੰਨਾ ਸਮਾਂ ਹੁਣ ਨਹੀਂ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਸਾਲਾਂ ਮਹੀਨਿਆਂ ਬੱਧੀ ਸਮਾਂ ਲੱਗਦਾ ਹੈ ਕਿਸੇ ਗੁਰੂ ਘਰ ਨੂੰ ਤਿਆਰ ਕਰਨ ਵਾਸਤੇ, ਕਿਸੇ ਯਾਦਗਾਰੀ ਅਸਥਾਨ ਨੂੰ ਤਿਆਰ ਕਰਨ ਵਾਸਤੇ, ਪਰ ਸਤਿਗੁਰ ਦੇ ਪਾਸ ਓਨਾ ਸਮਾਂ ਨਹੀਂ ਸੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੇ ਬਚਨ ਕਰ ਦਿੱਤੇ ਸਨ, ਅਤੇ ਅੱਜ ਵੀ ਕੋਈ ਸੰਤ ਮਹਾਂਪੁਰਸ਼ ਬਚਨ ਕਰ ਦਿੱਤੇ, ਸੰਤਾਂ ਦਾ ਮਹਾਂਪੁਰਸ਼ਾਂ ਦਾ ਇੱਥੇ ਵੀ ਬੜਾ ਪ੍ਰਤਾਪ ਹੈ ਇਸ ਧਰਤੀ ਦੇ ਉੱਪਰ, ਭਾਵ ਕਿ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੋ ਗਏ ਵੀ ਇਸ ਅਸਥਾਨ ਦੇ ਉੱਪਰ, ਇਸ ਜਗ੍ਹਾ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਜਾਂ ਇਹ ਯਾਦਗਾਰੀ ਅਸਥਾਨ ਬਣਾਇਆ ਜਾਵੇਗਾ ਅਤੇ ਉਹ ਬਣ ਜਾਂਦਾ ਹੈ ਜੇ ਮਹਾਂਪੁਰਸ਼ ਕੋਈ ਕਰਨੀ ਵਾਲਾ ਹੋਵੇ। ਪਰ ਜਿਹੜੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੇ ਹੋਣ ਉਹ ਤਾਂ ਫਿਰ ਅਟਲ ਹੋਣਗੇ ਸਦੀਵ ਕਾਲ ਵਾਸਤੇ। ਇਸ ਕਰਕੇ ਪਾਤਸ਼ਾਹ ਨੇ ਕਿਹਾ ਵੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਰੱਖਦੇ ਨੇ ਅਸਥਾਨ ਜਗ੍ਹਾ, ਉਹਨਾਂ ਦੇ ਉੱਪਰ ਉਹਨਾਂ ਦੀਆਂ ਯਾਦਗਾਰੀਆਂ ਭਾਵ ਕਿ ਧਾਰਮਿਕ ਅਸਥਾਨ ਬਣਨੇ ਚਾਹੀਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਡਰ ਨਹੀਂ ਸੀ ਕਿਸੇ ਦਾ ਵੀ, ਡਰ ਨਹੀਂ ਹੈ ਸਿੱਖਾਂ ਨੂੰ, ਸਿੱਖਾਂ ਦਾ ਮਨਾਂ ਦੇ ਅੰਦਰ ਕਿਸੇ ਦੁਨਿਆਵੀ ਪਾਤਸ਼ਾਹ ਦਾ ਕੋਈ ਡਰ ਨਹੀਂ ਹੈ। ਪਰ ਫਿਰ ਵੀ ਜਦੋਂ ਰਾਜ ਚੱਲਦਾ ਹੋਵੇ, ਇੱਕ ਸਮਾਂ ਉਹ ਵੀ ਆਇਆ ਵੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੋਲੀ ਪਾ ਦਿੱਤੇ ਗਏ ਵੀ ਜਿਹੜਾ ਸਿੱਖਾਂ ਦਾ ਸਿੱਖ ਦਾ ਸਿਰ ਕੱਟ ਕੇ ਲਿਆਵੇਗਾ ਉਹਦੇ ਵਾਸਤੇ ਇੰਨੀ ਰਕਮ ਹੈ, ਜਿਹੜਾ ਸਿੱਖ ਦੀ ਥਹੁ ਪਤਾ ਦੱਸੇਗਾ ਉਹਦੇ ਵਾਸਤੇ ਇੰਨੀ ਰਕਮ ਹੈ, ਉਹ ਸਰਕਾਰਾਂ ਦੇ ਕੰਮ ਹੀ ਨੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰ ਨੂੰ ਪਤਾ ਸੀ ਇਸ ਗੱਲ ਦਾ, ਇਸ ਕਰਕੇ ਪਾਤਸ਼ਾਹ ਨੇ ਇਹ ਅਟਲ ਬਚਨ ਗੁਰੂ ਘਰਾਂ ਦੇ ਬਾਰੇ, ਦਿੱਲੀ ਦੇ ਯਾਦਗਾਰੀ ਸਥਾਨਾਂ ਦੇ ਬਾਰੇ ਕੀਤੇ ਸਨ।
1: ਅਬ ਨਾ ਰਹਿਓ ਮੰਦਰ ਬਨਵਾਵਹੁ।
0: ਤੇ ਸਤਿਗੁਰੂ ਪਾਤਸ਼ਾਹ ਨੇ ਇਸੇ ਕਰਕੇ ਕਿਹਾ ਸੀ ਵੀ ਜੇ ਹੁਣ ਔਰੰਗਜ਼ੇਬ, ਕਿਉਂਕਿ ਔਰੰਗਜ਼ੇਬ ਅੰਦਰ ਕੱਟੜਤਾ ਸੀ, ਜਿਹੜਾ ਇਸਲਾਮ ਤੋਂ ਬਗੈਰ ਕਿਸੇ ਹੋਰ ਧਰਮ ਨੂੰ ਪ੍ਰਫੁੱਲਤ ਹੁੰਦਾ ਦੇਖ ਹੀ ਨਹੀਂ ਸੀ ਸਕਦਾ, ਕਿਉਂਕਿ ਵੈਰ ਥੋੜ੍ਹਾ ਸੀ ਉਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ, ਸਤਿਗੁਰੂ ਪਾਤਸ਼ਾਹ ਨੇ ਕੋਈ ਕਿਸੇ ਢੰਗ ਦੇ ਨਾਲ ਕੋਈ ਜ਼ਮੀਨ ਕੋਈ ਜਾਇਦਾਦ ਜਿਸ ਤਰ੍ਹਾਂ ਨਾਲ ਕੋਈ ਜ਼ਮੀਨ ਕੋਈ ਜਾਇਦਾਦ

0: ਵੀ ਜਿਹੜਾ ਆਪਣੇ ਖਾਲਸੇ 'ਤੇ ਇੰਨਾ ਤਰੁੱਠਿਆ ਹੋਵੇ ਜਿਹਨੇ ਧਰਮ ਵਾਸਤੇ ਆਪਣਾ ਸਰਬੰਸ ਹੀ ਵਾਰ ਦਿੱਤਾ ਹੋਵੇ। ਕਹਿੰਦਾ ਚੌਥਾ ਕਾਰਨ ਇਹ ਲੜਾਈ ਦਾ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਤੇ ਨੇ ਕੋਈ ਔਰਗ ਜੀ ਨਾਲ ਲੜਾਈ ਝਗੜਾ ਨਹੀਂ ਸੀ ਕਿਸੇ ਢੰਗ ਦੇ ਨਾਲ, ਸਿਰਫ ਉਹ ਚਾਹੁੰਦਾ ਸੀ ਵੀ ਇਸਲਾਮ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਹੈ ਅਤੇ ਇਸਲਾਮ ਦੇ ਦਾਇਰੇ ਨੂੰ ਰੋਕਣ ਵਾਸਤੇ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ, ਇਹ ਨਹੀਂ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਸੀ ਵੀ ਇਸਲਾਮ ਨਾ ਵਧੇ, ਪਰ ਪਾਤਸ਼ਾਹ ਨੇ ਕਿਹਾ ਵੀ ਜੇ ਤੂੰ ਜ਼ੁਲਮ ਕਰੇਗਾ ਤਾਂ ਤੈਨੂੰ ਰੋਕਣ ਵਾਸਤੇ ਗੁਰੂ ਨਾਨਕ ਸਾਹਿਬ ਦਾ ਘਰ ਵੀ ਹੋਵੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਹੁਣ ਕੋਈ ਔਰੰਗੇ ਵਰਗਾ ਬਾਦਸ਼ਾਹ ਜੇ, ਹਾਲਾਂਕਿ ਬਹਾਦਰ ਸਨ ਕਿ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਹੀ ਚੱਲਣਾ ਸੀ, ਪਰ ਸਤਿਗੁਰੂ ਨੂੰ ਪਤਾ ਸੀ ਵੀ ਜਿੰਨਾ ਸਮਾਂ ਹੋ ਸਕੇ, ਜਿੰਨਾ ਅਮਨ ਅਮਾਨ ਦਾ ਸਮਾਂ ਸਿੱਖਾਂ ਨੂੰ ਮਿਲ ਸਕੇ, ਸਿੱਖ ਆਪਣੇ ਵੱਡੇ ਕਾਰਜ ਦਿੱਲੀ ਵਿੱਚ ਰਹਿ ਕੇ ਕਰ ਸਕਣ, ਤਾਂ ਕਰਕੇ ਪਾਤਸ਼ਾਹ ਨੇ ਇਹ ਵਚਨ ਕੀਤੇ ਸਨ।
1: ਸੁਣ ਕੇ ਸਿੱਖ ਗਏ ਤਬ ਸਿਆਣੇ,
0: ਕਿਉਂਕਿ ਫਿਰ ਸਤਿਗੁਰੂ ਪਾਤਸ਼ਾਹ ਜਿਹੜੇ ਬੜੇ ਸਿਆਣੇ ਸਿੱਖ ਸਨ, ਜਿਹੜੇ ਉਹਨਾਂ ਨੇ ਉਸ ਵੇਲੇ, ਕਿਉਂਕਿ ਆਪਾਂ ਅੱਜ ਵੀ ਜਦੋਂ ਇਤਿਹਾਸ ਸ਼ਰਵਣ ਕਰਾਂਗੇ ਨਾ, ਵੀ ਜਦੋਂ ਜਾ ਕੇ ਫਿਰ ਬਹਾਦਰ ਸ਼ਾਹ ਨੇ ਜ਼ੁਲਮ ਕੀਤਾ, ਜ਼ਕਰੀਆ ਖਾਨ ਨੇ ਜ਼ੁਲਮ ਕੀਤਾ, ਜਿਹੜਾ ਦਿੱਲੀ ਤਖ਼ਤ ਉੱਤਰ ਬੈਠਾ ਉਹਨੇ ਸਿੱਖਾਂ ਨੇ ਜ਼ੁਲਮ ਕੀਤਾ, ਪਰ ਜਿਸ ਵੇਲੇ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਜੀ, ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਸਰਦਾਰਾਂ ਨੂੰ, ਜਰਨੈਲਾਂ ਜਿਹੜੇ ਮਿਸਲਾਂ ਦੇ ਸਰਦਾਰ ਸਨ, ਸਮਾਂ ਮਿਲਿਆ, ਉਹਨਾਂ ਨੇ ਸਾਰੇ ਥਹੁ ਪਤਾ ਕੱਢ ਕੱਢ ਕੇ, ਇਤਿਹਾਸ ਨੂੰ ਉਜਾਗਰ ਕਰਕੇ, ਪੁੱਛ ਪੜਤਾਲ ਕਰਕੇ, ਜਿੱਥੇ ਇੱਕ ਧੋਬੀ ਕੋਲੋਂ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਪੁੱਛਿਆ ਗਿਆ ਸੀ ਵੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਾਵਨ ਸੀਸ ਦਾ ਜਿੱਥੇ ਜਦੋਂ ਧੜ ਨਾਲ ਯੁੱਧ ਹੋਇਆ ਸੀ ਅਤੇ ਜਦੋਂ ਖੂਨ ਦਾ ਫੁਹਾਰਾ ਛੁੱਟ ਇੱਥੇ ਆਸੀਸਗੰਜ ਸਾਹਿਬ ਹੈ, ਵੀ ਉਸ ਉਹਨੇ ਉਸ ਸੜੇ ਨੂੰ ਧੋਤਾ ਸੀ ਕਿਤੇ ਉਹਦੇ ਵੱਡੇ ਵਡੇਰਿਆਂ ਨੇ, ਅਤੇ ਉਹ ਫਿਰ ਇਸ ਤਰ੍ਹਾਂ ਪੁੱਛ ਪੜਤਾਲ ਕਰਦਿਆਂ ਕਰਦਿਆਂ ਹੋਇਆ ਨਾ, ਉਹਨਾਂ ਨੇ ਸਿੱਖਾਂ ਨੇ ਵੀ ਜਦੋਂ ਉਹਨਾਂ ਨੂੰ ਵੀ ਸਮਾਂ ਮਿਲਿਆ ਸੀ, ਫਿਰ ਜਿਹੜੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਜ ਕਰ ਰਹੇ ਸਨ, ਇਹਨਾਂ ਬਚਨਾਂ ਨੂੰ ਉਹਨਾਂ ਸਿੱਖ ਜਰਨੈਲਾਂ ਨੇ ਫਿਰ ਦਿੱਲੀ ਦੇ ਵਿੱਚ ਜਦੋਂ ਸਮਾਂ ਮਿਲਿਆ, 30,000 ਦੇ ਵਿੱਚ ਜਾ ਕੇ ਬੈਠ ਕੇ ਸ਼ਾਹ ਆਲਮ ਦੇ ਨਾਲ ਮੁਲਾਕਾਤਾਂ ਹੋਈਆਂ, ਅਤੇ ਉਹਨਾਂ ਨੇ ਆਖਿਆ ਵੀ ਸਾਡੀ ਪਹਿਲੀ ਸ਼ਰਤ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਜਿੰਨੇ ਗੁਰੂ ਅਸਥਾਨ ਨੇ ਉਹ ਸਾਰੇ ਇੱਥੇ ਬਾਨੇ ਚਾਹੀਦੇ ਨੇ, ਅਤੇ ਸਭ ਤੋਂ ਪਹਿਲਾਂ ਸਾਡਾ ਕਾਰਜ ਹੀ ਇਹ ਹੋਵੇਗਾ ਵੀ ਅਸੀਂ ਦਿੱਲੀ ਵਿੱਚ ਗੁਰੂ ਪਾਤਸ਼ਾਹ ਜਿੰਨੇ ਵੀ ਧਾਰਮਿਕ ਸਥਾਨ ਨੇ ਅਸੀਂ ਉਹਨਾਂ ਦੀ ਉਸਾਰੀ ਕਰਨੀ ਹੈ।
1: ਜਹਾਂ ਸਸਕਾਰੇ ਜੋ ਤਹਿ ਜਾਣੇ,
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਜਿੱਥੇ ਸਸਕਾਰ ਹੋਏ, ਜਿੱਥੇ ਸ਼੍ਰੀ ਸਾਹਿਬਾਨ ਬਿਰਾਜਮਾਨ ਹੋਏ, ਸਾਰੇ ਅਸਥਾਨ ਬਾਨੇ ਚਾਹੀਦੇ ਹਨ।
1: ਨਿਰਣਾ ਕਰਿਓ ਲਿਓ ਥਲ ਸੋ,
0: ਇਸ ਕਰਕੇ ਪਾਤਸ਼ਾਹ ਨੇ ਕਿਹਾ ਵੀ ਉਸ ਜਗ੍ਹਾ ਨੂੰ, ਉਸ ਸਥਾਨ ਨੂੰ ਮੁਕਰਰ ਕੀਤਾ ਜਾਵੇ।
1: ਬਨਵਾਇਓ ਮੰਦਰ ਸਭ ਕੋ,
0: ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਚਨ ਕਰ ਦਿੱਤਾ, ਅਟਲ ਬਚਨ, ਵੀ ਇਸ ਅਸਥਾਨ ਦੇ ਉੱਪਰ ਜਿੱਥੇ ਜਿੱਥੇ ਅਸੀਂ ਬਚਨ ਕਰ ਰਹੇ ਹਾਂ, ਇੱਥੇ ਜ਼ਰੂਰ ਅਸਥਾਨ ਬਾਨੇ ਚਾਹੀਦੇ ਹਨ।
1: ਸ੍ਰੀ ਪ੍ਰਭ ਦਰਬ ਦਇਓ ਬਹੁ ਤੇਰਾ,
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਫਿਰ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ, ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਪਾਤਸ਼ਾਹ ਫਿਰ ਬਹੁਤ ਵੱਡੇ ਪੈਸੇ ਦੀ, ਬਹੁਤ ਵੱਡੇ ਦਰਬ ਦੀ ਲੋੜ ਹੋਵੇਗੀ, ਕਿਉਂਕਿ ਇੱਥੇ ਰਹਿੰਦੀ ਹੈ, ਅਤੇ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕਰਤੇ, ਅਸੀਂ ਲੰਗਰ ਬਾਰੇ ਕਹਿੰਦੇ ਹਾਂ ਨਾ ਵੀ ਗੁਰੂ ਨਾਨਕ ਦੇ ਸਹਿ ਸੱਚੇ ਪਾਤਸ਼ਾਹ ਨੇ 20 ਰੁਪਿਆਂ ਦਾ ਲੰਗਰ ਲਗਾਇਆ ਅਤੇ ਅੱਜ ਤੱਕ ਬਰਕਤਾਂ, ਬਖਸ਼ਾਂ, ਰਹਿਮਤਾਂ ਵਰਤ ਰਹੀਆਂ ਨੇ। ਬਾਬਾ ਨਿਧਾਨ ਸਿੰਘ ਨੂੰ ਆਉਂਦੀ ਗੱਲ ਹੈ ਨਾ ਵੀ ਸਤਿਗੁਰੂ ਪਾਤਸ਼ਾਹ ਨੇ ਫਿਰ ਆਸ਼ੀਰਵਾਦ ਦਿੱਤਾ ਵੀ ਕੋਈ ਗੱਲ ਨਹੀਂ, ਹੱਥ ਮੇਰਾ ਹੈ ਅਤੇ ਗੀਸਾ ਤੇਰਾ ਹੈ, ਇਹ ਸਤਿਗੁਰੂ ਪਾਤਸ਼ਾਹ ਨੇ ਕਿਹਾ ਨਾ ਵੀ ਬਖਸ਼ਿਸ਼ ਰਹਿਮਤ ਵਰਤਾਈ ਹੈ, ਅਤੇ ਅਸੀਂ ਬਚਨਾਂ ਨੂੰ ਯਾਦ ਕਰਦੇ ਹਾਂ ਨਾ ਵੀ ਜਦੋਂ ਵੀ ਅਸੀਂ ਗੁਰੂ ਸਾਡੇ ਅੰਦਰ ਪਿਆਰ, ਇੱਕ ਭਾਵਨਾ ਪੈਦਾ ਹੁੰਦੀ ਵੀ ਅਸੀਂ ਉਹ ਬਚਨ ਫਿਰ ਚੇਤੇ ਕਰਦੇ ਹਾਂ। ਸਿੱਖਾਂ ਨੇ ਬਚਨ ਕੀਤਾ, ਸਿੱਖਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਤੁਹਾਡਾ ਹੁਕਮ ਸਿਰ ਮੱਥੇ ਹੈ ਅਤੇ ਪਾਤਸ਼ਾਹ ਇਸ ਕਾਰਜ ਵਾਸਤੇ ਬਹੁਤ ਵੱਡੇ ਪੈਸੇ ਦੀ ਲੋੜ ਵੀ ਪਵੇਗੀ।
1: ਹੁਕਮ ਮਾਨ ਕਰ ਕੀਨ ਵਡੇਰਾ,
0: ਇਸ ਕਰਕੇ ਪਾਤਸ਼ਾਹ ਤੁਹਾਡਾ ਹੁਕਮ ਮੰਨਣਾ ਸਾਡੇ ਵਾਸਤੇ ਬੜੇ ਵੱਡੇ ਭਾਗਾਂ ਦੀ ਗੱਲ ਹੈ। ਪਾਤਸ਼ਾਹ ਤੁਸੀਂ ਜਿਹੜਾ ਹੁਕਮ ਕੀਤਾ, ਤੁਸੀਂ ਜਿਹੜਾ ਅਟਲ ਵਚਨ ਕੀਤਾ, ਇਹਨੂੰ ਅਸੀਂ ਮੰਨਣਾ, ਪ੍ਰਵਾਨ ਕਰਨਾ, ਇਹ ਸਾਡੇ ਵਾਸਤੇ ਬਹੁਤ ਵੱਡੇ ਭਾਗਾਂ ਦੀ ਗੱਲ ਹੈ।
1: ਲੱਗੇ ਸਕਲ ਨਰ ਨਾਰੀ,
0: ਇਸ ਕਰਕੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰ ਦੇ ਬੱਚਿਆਂ ਦੇ ਸਦਕਾ ਜਿਹੜੇ ਜਿਹੜੇ ਅਸਥਾਨ ਉੱਥੇ ਬਣੇ, ਅੱਜ ਵੀ ਸਿੱਖ ਸੰਗਤਾਂ ਉਹਨਾਂ ਅਸਥਾਨਾਂ ਨੂੰ ਇੱਕ ਬੜੇ ਅਕੀਦੇ ਨਾਲ, ਬੜੀ ਭਾਵਨਾ ਦੇ ਨਾਲ ਉਹਨਾਂ ਅਸਥਾਨਾਂ ਦੀ ਪੂਜਾ ਹੁੰਦੀ ਹੈ।
1: ਕਰਹਿ ਭਾਵਨਾ ਪੂਰਨ ਸਾਰੀ,
0: ਇਸ ਕਰਕੇ ਜਿਹੜੀ ਭਾਵਨਾ ਕੋਈ ਵੀ ਸਿੱਖ ਲੈ ਕੇ ਆਉਂਦਾ ਨਾ ਗੁਰੂ ਅਸਥਾਨ ਦੇ ਉੱਪਰ, ਕੋਈ ਵੀ ਭਾਵਨਾ, ਸੁੱਖ ਮੰਗਦਾ ਹੈ, ਦਾਤਾ ਮੰਗਦਾ ਹੈ, ਉਹ ਸਤਿਗੁਰੂ ਪਾਤਸ਼ਾਹ ਆਪਣੇ ਸਿੱਖਾਂ

0: ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਹਨ।
1: ਦਿਆਦਿਕ ਕਰ ਕਾਜ ਅਛੇਰੇ।
0: ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਇਹ ਸਾਰਾ ਕੁਛ ਬਾਨਣਾ ਜ਼ਰੂਰੀ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਨਹੀਂ, ਇਸ ਕਰਕੇ ਨਹੀਂ ਵੀ ਅਸਥਾਨ ਬਣਾਉਣ ਵਾਸਤੇ ਕਹਿ ਰਹੇ ਸੀ ਵੀ ਉਹਨਾਂ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰ ਨੂੰ ਇਸ ਗੱਲ ਦਾ ਪਤਾ ਸੀ ਵੀ ਕੌਮਾਂ ਨੂੰ ਜਿਉਂਦਿਆਂ ਰੱਖਣ ਵਾਸਤੇ ਇਤਿਹਾਸ ਦਾ ਹੋਣਾ ਬੜਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਹੁੰਦੇ ਸਨ। ਇਸੇ ਕਰਕੇ ਜਿੰਨੇ ਵੀ ਵੱਡੇ ਧਾਰਮਿਕ ਅਸਥਾਨ ਨੇ ਜਿਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਵਰਤਦੀ ਹੈ, ਅੱਜ ਅਸੀਂ ਬੈਠੇ ਹਾਂ, ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ, ਕਿਉਂ ਚੱਲ ਰਹੀ ਹੈ? ਇਸੇ ਕਰਕੇ ਚੱਲ ਰਹੀ ਹੈ ਵੀ ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਨੇ ਨੇ, ਗੁਰੂ ਗੁਰਬਾਣੀ ਨਾਲ ਜੁੜਨਾ ਹੈ, ਉੱਥੇ ਸਾਨੂੰ ਇਤਿਹਾਸ ਹੀ ਪਤਾ ਹੋਣਾ ਚਾਹੀਦਾ। ਸਾਨੂੰ ਕੋਈ ਸਵਾਲ ਕਰੇ ਵੀ ਸਿੱਖੋ ਤੁਹਾਡਾ ਇਤਿਹਾਸ ਕੀ ਹੈ, ਕਿਹੜੀ ਜਗ੍ਹਾ ਦਾ ਕੀ ਇਤਿਹਾਸ ਹੈ, ਕਿੱਥੇ ਕੀ ਕੁਛ ਹੋਇਆ, ਸਾਨੂੰ ਸਾਰਾ ਕੁਛ ਪਤਾ ਹੋਣਾ ਚਾਹੀਦਾ। ਕਿਉਂਕਿ ਤੁਸੀਂ ਕਿਸੇ ਵੀ ਗੁਰੂ ਘਰ ਵਿੱਚ ਜਾਓਗੇ ਨਾ, ਭਾਵੇਂ ਉੱਥੇ ਚਾਰ ਜੀ ਬੈਠੇ, ਇੱਕ ਬੜੀ ਵੱਡੀ ਗੱਲ ਹੈ। ਉੱਥੇ ਜਿਹੜਾ ਵੀ ਸੇਵਾਦਾਰ ਕੋਈ ਗ੍ਰੰਥੀ ਸਿੰਘ ਸੇਵਾ ਕਰ ਰਿਹਾ ਹੈ, ਉਹਨਾਂ ਚਾਰਾਂ ਜੀਆਂ ਨੂੰ ਵੀ ਇਤਿਹਾਸ ਸੁਣਾ ਰਿਹਾ ਹੈ, ਦੱਸ ਰਿਹਾ ਹੈ ਵੀ ਜਿਸ ਜਗ੍ਹਾ 'ਤੇ ਤੁਸੀਂ ਪਹੁੰਚੇ ਹੋ, ਜਿਸ ਸਥਾਨ 'ਤੇ ਤੁਸੀਂ ਪਹੁੰਚੇ ਹੋ, ਇਸ ਜਗ੍ਹਾ ਦਾ ਇਤਿਹਾਸ ਇਹ ਹੈ ਵੀ ਕੋਈ ਇੱਥੇ ਆਇਆ ਹੋਇਆ ਇਸ ਗੱਲ ਤੋਂ ਵਾਂਝ ਨਾ ਰਹਿ ਜਾਵੇ ਵੀ ਆ ਤਾਂ ਜਾਵੇ ਪਰ ਉਹਨੂੰ ਇਹ ਪਤਾ ਹੀ ਨਾ ਹੋਵੇ ਵੀ ਇੱਥੋਂ ਦਾ ਇਤਿਹਾਸ ਕੀ ਹੈ। ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਥਾਨਾਂ ਦੀ ਗੱਲ ਨਹੀਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀਧਰ ਪਿਤਾ ਨੂੰ ਪਤਾ ਸੀ ਵੀ ਅਗਰ ਕੌਮ ਦੇ ਨੂੰ ਜਿਉਂਦਾ ਰੱਖਣਾ ਹੈ ਨਾ ਤਾਂ ਉਹਨੂੰ ਆਪਣਾ ਇਤਿਹਾਸ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਸ ਕਰਕੇ ਪਾਤਸ਼ਾਹ ਸਿੱਖਾਂ ਨੂੰ ਫਿਰ ਹੁਕਮ ਲਾਇਆ ਅਤੇ ਸਿੱਖਾਂ ਨੇ ਉਹ ਹੁਕਮ ਜਿਹੜਾ ਸੀ ਉਹ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
1: ਚਲਨ ਚਾਹਿਓ ਸ੍ਰੀ ਗੁਰੂ ਅੱਗੇ ਰੇ।
0: ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ ਫਿਰ ਅੱਗੇ ਨੂੰ ਚੱਲੇ ਹਨ।
1: ਸਿੱਖ ਸੰਗਤ ਸਗਰੀ ਚਲ ਆਈ।
0: ਸਾਰੀ ਜਿਹੜੀ ਸਿੱਖ ਸੰਗਤ ਸੀ ਸਤਿਗੁਰ ਦੇ ਨਾਂ ਨਾਲ ਚੱਲ ਆ ਰਹੀ ਹੈ।
1: ਬੇਨਤੀ ਕਰੀ ਪ੍ਰਭੂ ਅਗਵਾਈ
0: ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀਆਂ ਅਰਦਾਸਾਂ ਕਰ ਰਹੇ ਹਨ।
1: ਤੁਮ ਸਮ ਜਿਸ ਕੋ ਦਰਸ਼ਨ ਹੈ।
0: ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਤਿਗੁਰ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਦਰਸ਼ਨ ਦਿੱਤੇ ਹਨ
1: ਤੇ
0: ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੇ ਸਿੱਖਾਂ ਨੇ ਕਿਹਾ ਵੀ ਸਤਿਗੁਰੂ ਪਾਤਸ਼ਾਹ ਤੁਸੀਂ ਦਰਸ਼ਨ ਦਿੱਤੇ ਨੇ ਤੇ ਸਾਡੇ ਅੰਦਰ ਜਿਹੜਾ ਉਹ ਦੁਬਾਰਾ ਜਿਉਣ ਦੀ ਤਾਕਤ ਪੈਦਾ ਹੋ ਗਈ ਹੈ, ਭਾਵ ਕਿ ਸਾਡੇ ਅੰਦਰ ਚੜ੍ਹਦੀ ਕਲਾ ਪੈਦਾ ਹੋ ਗਈ ਹੈ। ਅੱਜ ਵੀ ਦਿੱਲੀ ਜਿੱਥੇ ਭਾਵੇਂ ਠੀਕ ਹੈ ਸਿਆਸਤ ਦਾ ਗੜ, ਉੱਥੇ ਸਿੱਖਾਂ ਦਾ ਵੀ ਗੜ, ਅਸੀਂ ਕਹਿੰਦੇ ਵੀ ਸਾਡਾ ਧਿਆਨ ਅੱਜ ਵੀ ਦਿੱਲੀ ਵਾਲੇ ਪਾਸੇ ਹੁੰਦਾ, ਉੱਥੇ ਸਿੱਖ ਸੰਗਤਾਂ ਗੁਰੂ ਦਰਬਾਰ ਦੀ ਸ਼ੋਭਾ ਕੁਛ ਵੀ ਹੈ, ਕੋਈ ਅਦਲਾਅ ਬਦਲਾਅ ਜੋ ਕੁਛ ਮਰਜ਼ੀ ਹੁੰਦਾ ਰਹੇ ਪਰ ਜਿਹੜੀ ਸਿੱਖੀ ਹੈ ਉਸੇ ਤਰ੍ਹਾਂ ਪਲਫੁਰਲ ਰਹੇਗੀ, ਕਿਉਂਕਿ ਅਰਥ ਹੈ ਇਸ ਤਰ੍ਹਾਂ ਹੈ। ਸੋ ਉਹਨਾਂ ਨੇ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਇਹ ਬੇਨਤੀ ਕੀਤੀ, ਇਹਦਾ ਭਾਵ ਇਹ ਹੈ ਵੀ ਜਿਹੜੇ ਖਾਨਦਾਨ ਜਿਹੜੇ ਪਰਿਵਾਰ ਜਿਹੜੀਆਂ ਅੰਸਾਂ ਬੰਸਾਂ ਅੱਜ ਦਿੱਲੀ ਵਿੱਚ ਰਹਿ ਰਹੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਦੇ ਸਦਕਾ ਉਹ ਹੋਏ ਹੋਏ ਉਸ ਵੇਲੇ ਅਟਲ ਬਚਨਾਂ ਦੇ ਸਦਕਾ ਰਹਿ ਰਹੀਆਂ ਨੇ, ਕਿਉਂਕਿ ਉਹਨਾਂ ਨੇ ਦੇਖੋ ਬੇਨਤੀ ਕੀਤੀ ਸਿੱਖਾਂ ਨੇ ਕਿਹਾ ਪਾਤਸ਼ਾਹ ਤੁਸੀਂ ਸਾਨੂੰ ਦਰਸ਼ਨ ਦਿੱਤੇ ਅਤੇ ਹੁਣ ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਵੀ ਅਸੀਂ ਇੱਥੋਂ ਛੱਡ ਕੇ ਭਾਵ ਕਿ ਦਿੱਲੀ ਨੂੰ ਤਿਆਗ ਕੇ ਕਦੀ ਕਿਸੇ ਪਾਸੇ ਨਹੀਂ ਜਾਵਾਂਗੇ, ਅਸੀਂ ਆਪਣਾ ਰਹਿਸ਼ੀ ਸਥਾਨ ਜੋ ਕਾਰੋਬਾਰ ਕੰਮ ਕਾਰ ਕਰਨਾ ਕੁਛ ਵੀ ਕਰਨਾ ਹੈ ਅਤੇ ਜਿਹੜੇ ਬਚਨ ਤੁਸੀਂ ਕੀਤੇ ਨੇ ਜਿਹੜੇ ਤੁਸੀਂ ਹੁਕਮ ਲਾਇਆ ਵੀ ਧਾਰਮਿਕ ਸਥਾਨ ਬਣਾਉਣੇ ਨੇ ਉਹ ਪਾਤਸ਼ਾਹ ਇੱਥੇ ਰਹਿ ਕੇ ਅਸੀਂ ਸਾਰੇ ਬਣਾਉਣੇ ਹਨ।
1: ਇਸ ਪੁਰ ਸਮ ਦੂਸਰ ਕੋ ਨਾਹੀ।
0: ਇਸ ਕਰਕੇ ਉਹਨਾਂ ਆਖਿਆ ਵੀ ਪਾਤਸ਼ਾਹ ਤੁਹਾਡੀ ਕਿਰਪਾ ਦੇ ਸਦਕਾ ਇਹ ਇਹਨਾਂ ਅਸਥਾਨਾਂ ਦੇ ਵਰਗਾ ਦੂਸਰਾ ਕੋਈ ਅਸਥਾਨ ਨਹੀਂ ਹੋਵੇਗਾ।
1: ਸਿੱਖੀ ਬਿਥਰਾ ਹੈ ਥਿਰ ਇਸ ਮਾਹੀ।
0: ਸਤਿਗੁਰੂ ਪਾਤਸ਼ਾਹ ਨੇ ਫਿਰ ਬਚਨ ਕੀਤੇ ਖੁਸ਼ੇ ਦੇ ਵਿੱਚ ਆ ਕੇ ਕਿ ਸਿੱਖੀ ਜਿਹੜੀ ਹੈ ਬਹੁਤ ਵੱਡਾ ਵਿਸਤਾਰ ਦਿੱਲੀ ਵਿੱਚ ਹੋਵੇਗਾ।
1: ਦੂਜਨ ਹੇਤ ਟਿਕਾਵਹੋ ਕੋਈ।
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਸਿੱਖਾਂ ਨੇ ਫਿਰ ਇੱਕ ਹੋਰ ਬੇਨਤੀ ਕੀਤੀ, ਅਗਲੀ ਬੇਨਤੀ, ਕਿਉਂਕਿ ਇਹ ਵੀ ਪਤਾ ਸੀ ਉਹਨਾਂ ਨੇ ਆਖਿਆ ਕਿ ਪਾਤਸ਼ਾਹ ਜੋ ਸਾਡੀ ਅਗਵਾਈ ਕਰ ਸਕੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਵੇਂ ਅਨੰਦਪੁਰ ਸਾਹਿਬ ਉੱਜੜ ਗਿਆ ਇੱਕ ਹਿਸਾਬ ਦੇ ਨਾਲ, ਆਪਾਂ ਕਹਿੰਦੇ ਵੀ ਅਨੰਦਪੁਰ ਸਾਹਿਬ ਦਾ ਵਿਛੋੜਾ ਇੱਕ ਅਕਾਇਕ ਸਹਿ ਸਿੱਖਾਂ ਵਾਸਤੇ, ਅੱਜ ਵੀ ਅਸੀਂ ਜਦੋਂ ਸਿੱਖ ਉਸ ਸਮੇਂ ਨੂੰ ਯਾਦ ਕਰਦਾ ਉਹਦਾ ਮਨ ਵੈਰਾਗ ਦੇ ਵਿੱਚ ਆ ਜਾਂਦਾ, ਪਰ ਪਾਤਸ਼ਾਹ ਉਸ ਅਸਥਾਨ ਅੱਜ ਵੀ ਉਹਨੂੰ ਉਜਾੜਨ ਵਾਲੇ ਤਾਂ ਉੱਜੜ ਗਏ, ਇਹ ਸਾਨੂੰ ਪਤਾ ਹੈ ਨਾ ਇਸ ਗੱਲ ਦਾ ਵੀ ਔਰੰਗਜ਼ੇਬ ਜਿਹਨੇ ਕਿਹਾ ਸੀ ਵੀ ਅਨੰਦਪੁਰ ਸਾਹਿਬ ਛੱਡ ਦਿਓ ਭਾਵੇਂ ਉਜਾੜ ਦੇਵਾਂਗਾ ਐਨ ਇੱਟ ਨਾਲ ਇੱਟ ਖੜਕਾ ਦੇਵਾਂਗਾ। ਪਰ ਉਹ ਤਾਂ ਅੱਜ ਵੀ ਆਨੰਦਾਂ ਦੀ ਪੁਰੀ ਹੈ, ਅਸੀਂ ਕਹਿੰਦੇ ਵੀ ਆਨੰਦਾਂ ਦੀ ਪੁਰੀ, ਉਹ ਤਾਂ ਸਾਡਾ ਘਰ ਬਣ ਗਿਆ। ਜਦੋਂ ਫਿਰ ਗੱਲ ਹੈ ਵੀ ਅੰਮ੍ਰਿਤ ਛਕਾਇਆ ਜਾਂਦਾ, ਕਹਿੰਦੇ ਘਰ ਕਿਹਦਾ ਹੈ ਸਿੱਖ ਦਾ, ਕਹਿੰਦੇ ਤੇਰਾ ਘਰ ਅੱਜ ਤੋਂ ਬਾਅਦ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੈ, ਅੱਜ ਤੋਂ ਬਾਅਦ ਤੇਰਾ ਘਰ ਆਨੰਦਪੁਰ ਸਾਹਿਬ ਹੈ। ਵੀ ਸਿੱਖ ਦਾ ਘਰ ਹੀ ਉਹ ਬਣ ਗਿਆ। ਪਰ ਜਿਨ੍ਹਾਂ ਨੇ ਕਿਹਾ ਸੀ ਵੀ ਮੈਂ ਉਜਾੜ ਦੇਣਾ ਹੈ, ਇਹ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਵੀ ਉਹੀ ਔਰੰਗਜ਼ੇਬ ਦੀ ਜਿਹੜੀ ਮਜ਼ਾਰ ਦੇ ਉੱਪਰ ਮਜ਼ਾਰੀ ਨੂੰ ਦੀਵਾ ਜਗਾਉਣ ਵਾਸਤੇ ਲੋਕਾਂ ਕੋਲ ਪੈਸੇ ਮੰਗਣੇ ਪੈਂਦੇ ਨੇ, ਗੱਲ ਤਾਂ ਉਹੀ ਆ ਗਈ ਨਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਕਿਉਂਕਿ ਸਤਿਗੁਰੂ ਪਾਤਸ਼ਾਹ ਹਰ ਥਾਂ 'ਤੇ ਇੱਕ ਨਾ ਇੱਕ ਸਿੰਘ ਨੂੰ ਮੁਕਰਰ ਕਰਕੇ ਗਏ ਨੇ ਵੀ ਜੋ ਸਿੱਖਾਂ ਦੀ ਯੋਗ ਅਗਵਾਈ ਕਰ ਸਕਣ। ਇੰਨੇ ਭਿਆਨਕ ਹਾਲਾਤਾਂ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਦ੍ਰਿਸ਼ਟੀ ਇੱਥੋਂ ਤੱਕ ਜਾਂਦੀ ਸੀ। ਸੋ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਇੱਥੇ ਵੀ ਕੋਈ ਸਾਨੂੰ ਮੁਕਰਰ ਕਰਕੇ ਦਿਓ ਜੋ ਸਾਡੀ ਯੋਗ ਅਗਵਾਈ ਕਰ ਸਕੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਇਹ ਸਿੱਖਾਂ ਦੀ ਜਦੋਂ ਇਹ ਬੇਨਤੀ ਸੁਣੀ ਤੇ ਪਾਤਸ਼ਾਹ ਨੇ ਇਹ ਬਚਨ ਕੀਤੇ ਹਨ,
1: ਦੋਨੋ ਮਹਿਲ ਸੰਗ ਮਹਿ ਜੋਏ,
0: ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਨਾਲ ਉਸ ਵੇਲੇ ਤੱਕ ਉਹਨਾਂ ਦੇ ਦੋਨੋਂ ਮਹਿਲ ਜਿਹੜੇ ਕਿ ਦਿੱਲੀ ਵਿੱਚ ਰਹਿ ਰਹੇ ਸਨ ਤੇ ਉਹ ਵੀ ਉਹਨਾਂ ਦੇ ਪਾਸ ਪਹੁੰਚ ਗਏ ਸਨ।
1: ਬੋਲੇ ਸ੍ਰੀ ਮੁਖ ਤੁਮ ਸੁਖ ਹੋਏ,
0: ਤੇ ਸਤਿਗੁਰੂ ਪਾਤਸ਼ਾਹ ਨੂੰ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਪਾਤਸ਼ਾਹ ਅਸੀਂ ਤਾਂ ਸਦਾ ਹੀ ਆਪ ਜੀ ਨੂੰ ਆਪਣੇ ਅੰਗ ਸੰਗ ਜਾਣਿਆ ਹੈ,
1: ਹਮਨੇ ਦੱਖਣ ਜਾਨੋ ਦੂਰ।
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਸੀ ਸਤਿਗੁਰੂ ਤੋਂ ਦੂਰ ਰਹਿੰਦਿਆਂ ਹੋਇਆਂ, ਕਿੱਥੇ ਉਹ ਸਮਾਂ ਸੀ ਜਦੋਂ ਅਨੰਦਪੁਰ ਸਾਹਿਬ ਦਾ ਵਿਛੋੜਾ ਪਿਆ ਅਤੇ ਉਸ ਤੋਂ ਬਾਅਦ ਸੱਸਾ ਨਰੀ ਤੋਂ ਜਿਹੜਾ ਪਰਿਵਾਰ ਖੇਰੂ ਖੇਰ ਹੋਇਆ ਵਿਛੜਿਆ, ਅੱਜ ਉਸ ਤੋਂ ਬਾਅਦ ਤਕਰੀਬਨ 3-4 ਸਾਲਾਂ ਬਾਅਦ ਜਾ ਕੇ ਸਤਿਗੁਰਾਂ ਦੇ ਮਹਿਲਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਹੋਏ ਸਨ।
1: ਤੁਮ ਨਿਤ ਚਲੋ ਕਸ਼ਟ ਹੋਏ ਭੂਰ,
0: ਅਤੇ ਉਹਨਾਂ ਨੇ ਆਖਿਆ ਸਤਿਗੁਰੂ ਪਾਤਸ਼ਾਹ ਤੁਹਾਡਾ ਅੱਜ ਵੀ ਜਾਣਾ ਚੱਲਣਾ ਭਾਵ ਕਿ ਜਿੱਥੇ ਵੀ ਹੈ ਅੱਗੇ ਵੀ ਭਾਵੇਂ ਠੀਕ ਹੈ, ਔਰੰਗਜ਼ੇਬ ਖਤਮ ਹੋ ਗਿਆ ਮਰ ਗਿਆ, ਬਹਾਦਰ ਸ਼ਾਹ ਤੁਹਾਡੀ ਕਿਰਪਾ ਨਾਲ ਤਖ਼ਤ ਉੱਤੇ ਬੈਠਾ ਹੈ, ਪਰ ਸਤਿਗੁਰੂ ਪਾਤਸ਼ਾਹ ਅੱਗੇ ਜਾ ਕੇ ਵੀ ਤੁਹਾਡੇ ਵਾਸਤੇ ਬੜੀਆਂ ਚੁਣੌਤੀਆਂ ਹਨ।
1: ਦਿੱਲੀ ਮਹਿ ਸਿਰਤਾ ਅਬ ਕਹੀ ਹੈ,
0: ਇਸ ਕਰਕੇ ਜੇ ਤੁਹਾਡਾ ਹੁਕਮ ਹੋਵੇ ਤਾਂ ਸਾਨੂੰ ਤੁਸੀਂ ਦਿੱਲੀ ਦੇ ਵਿੱਚ ਰਹਿਣ ਦੀ ਆਗਿਆ ਬਖਸ਼ੋ।
1: ਸੰਗਤ ਮਹਿ ਸੁਖ ਪੂਰਬ ਰਹੀ ਹੈ,
0: ਕਿਉਂਕਿ ਸਤਿਗੁਰ ਦੇ ਮਨ ਦੇ ਅੰਦਰ ਵੀ ਇਹੀ ਗੱਲ ਸੀ, ਇਹੀ ਵਿਚਾਰ ਸੀ, ਕਿਉਂਕਿ ਅੱਗੇ ਜਾ ਕੇ ਆਪਾਂ ਇਤਿਹਾਸ ਸ਼ਰਵਣ ਕਰਨਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੱਕ ਜਿਹੜਾ ਹੈ ਮਾਤਾ ਸਾਹਿਬ ਕੌਰ ਜੀ ਹੁਣਾਂ ਨੇ ਸਿੱਖਾਂ ਦੀ ਅਗਵਾਈ ਕੀਤੀ, ਬਹੁਤ ਵੱਡਾ ਜਰਨੈਲ ਯੋਧਾ ਜਿਹਨੂੰ ਸੁਲਤਾਨ ਏ ਕੌਮ ਦਾ ਖਿਤਾਬ ਦਿੱਤਾ ਗਿਆ ਕੌਮ ਵੱਲੋਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਪਾਲਣਾ ਪੋਸ਼ਣਾ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਸਨ, ਜਿਹੜੇ ਯਤੀਮ ਸਨ, ਜਿਹੜੇ ਏਡੇ ਏਡੇ ਵੱਡੇ ਯੋਧੇ ਜਰਨੈਲ ਪੈਦਾ ਕੀਤੇ। ਕਿਸੇ ਵੇਲੇ ਵੀ ਸਿੱਖਾਂ ਦੇ ਅੰਦਰ ਕੋਈ ਤਕਰਾਰਬਾਜ਼ੀ ਹੁੰਦੀ, ਕੁਛ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਅਤੇ ਉਹ ਸਮੇਂ ਮਾਤਾ ਸਾਹਿਬ ਕੌਰ ਜੀ ਨੇ ਬੜੀ ਸਿਆਣਪ ਦੇ ਨਾਲ ਬੜੀ ਸੂਝਬੂਝ ਦੇ ਨਾਲ ਉਹਨਾਂ ਝਗੜਿਆਂ ਨੂੰ ਉਹਨਾਂ ਨੂੰ ਮਸਲਾ ਨਿਬੇੜਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਚਾਹੁੰਦੇ ਸਨ, ਅਤੇ ਅੱਜ ਸਤਿਗੁਰੂ ਪਾਤਸ਼ਾਹ ਮਹਿਲਾਂ ਨੇ ਆਪ ਹੀ ਬੇਨਤੀ ਕਰ ਦਿੱਤੀ ਪਾਤਸ਼ਾਹ ਨੂੰ ਵੀ ਪਾਤਸ਼ਾਹ ਤੁਸੀਂ ਸਾਨੂੰ ਦਿੱਲੀ ਵਿੱਚ ਰਹਿਣ ਦਾ ਹੀ ਜਿਹੜਾ ਉਹ ਇਹ ਸਮਾਂ ਇਹ ਸੁਭਾਗ ਬਖਸ਼ਣਾ ਕਰੋ।
1: ਦਿਨ ਪ੍ਰਤ ਕੂਚ ਬਿਖਾਦ ਕਰੰਤਾ,
0: ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਜਿੰਨਾ ਕੁ ਸਮਾਂ ਸਤਿਗੁਰੂ ਪਾਤਸ਼ਾਹ ਦਾ ਅੱਗੇ ਪਾਤਸ਼ਾਹ ਨੇ ਬਖਸ਼ਿਆ ਹੈ ਆਯੂ ਦਾ, ਉਹ ਸਮਾਂ ਸਤਿਗੁਰੂ ਪਾਤਸ਼ਾਹ ਦੇ ਸਫਰਾਂ ਦੇ ਵਿੱਚ ਹੀ ਬਤੀਤ ਹੋਣਾ ਹੈ।
1: ਇਹਾਂ ਵਸੇ ਸੁਖ ਸਮਾਂ ਬਿਤੰਤਾ,
0: ਇਹ ਨਹੀਂ ਵੀ ਮਾਤਾ ਮਹਿਲ ਕਹਿ ਰਹੇ ਸੀ ਵੀ ਇੱਥੇ ਅਸੀਂ ਬੜੇ ਸੁੱਖ ਆਨੰਦ ਨਾਲ ਸਤਿਗੁਰ ਤੋਂ ਪਾਸੇ ਰਹਿ ਕੇ ਰਵਾਂਗੇ, ਉਹਨਾਂ ਨੂੰ ਵੀ ਪਤਾ ਸੀ ਕਿਉਂਕਿ ਜ਼ਿੰਮੇਵਾਰ ਸਨ। ਸਤਿਗੁਰ ਦੇ ਮਹਿਲ ਭਾਵੇਂ ਇੱਕ ਮਾਂ ਵਾਸਤੇ ਆਪਣੇ ਚਾਰਾਂ ਪੁੱਤਰਾਂ ਨੂੰ ਗਵਾਉਣਾ ਬੜਾ ਵੱਡਾ ਜਿਗਰਾ, ਬੜਾ ਵੱਡਾ ਪੁੱਤਰ। ਅੱਜ ਵੀ ਅਸੀਂ ਵੇਖਦੇ ਹਾਂ ਵੀ ਉਸ ਸਮਾਜ ਵਿੱਚ ਰਹਿੰਦੇ ਵੀ ਜਿੱਥੇ ਵਿਦੇਸ਼ ਵਿੱਚ ਤੋਰਦਿਆਂ ਵੀ ਮਾਂ ਭੂਆ ਮਾਰ ਮਾਰ ਕੇ ਰੋਂਦੀ ਵੀ ਪਤਾ ਵੀ ਕਮਾਈ ਕਰਨ ਵਾਸਤੇ ਗਿਆ ਹੈ, ਜਾਂ ਪਤਾ ਹੈ ਵੀ ਜਿਹੜਾ ਉਹ ਆਪਣਾ ਆ ਵੀ ਜਾਣਾ ਵਾਪਸ, ਜਾਂ ਮੈਂ ਉਹਦੇ ਕੋਲ ਚਲਾ ਜਾਣਾ। ਪਰ ਜਿੰਨਾ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਕਦੀ ਦੇਖਿਆ ਹੀ ਨਹੀਂ ਉਸ ਸਮੇਂ ਤੋਂ ਬਾਅਦ, ਜਿਨ੍ਹਾਂ ਨੇ ਸੁਣਿਆ ਹੋਵੇਗਾ ਵੀ ਛੋਟੇ ਸਾਹਿਬਜ਼ਾਦੇ ਨੂੰ ਕਿਸ ਤਰ੍ਹਾਂ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ, ਕਿੰਨੇ ਤਸ਼ੱਦਰ, ਕਿੰਨਾ ਜ਼ੁਲਮ ਹੋਇਆ, ਅਤੇ ਉਹਨਾਂ ਮਾਵਾਂ ਦੇ ਜਿਗਰੇ ਕੈਸੇ ਹੋਣਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਨਹੀਂ। ਇਸ ਕਰਕੇ ਬੜੀ ਵੱਡੀ ਜ਼ਿੰਮੇਵਾਰੀ, ਆਪਣੇ ਫਰਜ਼ ਨੂੰ ਪਛਾਣਿਆ ਤਾਂ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਬੇਨਤੀਆਂ ਕੀਤੀਆਂ ਹਨ।
1: ਸੁਨ ਸੁੰਦਰੀ ਦ੍ਰਿਗ ਭਰ ਬਹਰੋਈ,
0: ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਇਆਂ ਮਾਤਾ ਸੁੰਦਰੀ ਜੀ ਦੇ ਮਨ ਅੰਦਰ ਕੁਛ ਵਿਰਾਗ ਪੈਦਾ ਹੋਇਆ ਹੈ।
1: ਸਿਮਰ ਸਿਮਰ ਦੁੱਖ ਪੋਈ,
0: ਉਹਨਾਂ ਨੇ ਆਖਿਆ ਵੀ ਸਤਿਗੁਰੂ ਪਾਤਸ਼ਾਹ ਸਾਨੂੰ ਆਪਣੇ ਪੁੱਤਰ ਯਾਦ ਤਾਂ ਆਉਂਦੇ ਨੇ ਪਾਤਸ਼ਾਹ, ਪਰ ਤੁਹਾਡੀ ਕਿਰਪਾ ਦੇ ਸਦਕਾ, ਤੁਹਾਡੀ ਰਹਿਮਤ ਦੇ ਸਦਕਾ ਸਾਨੂੰ ਤੁਸੀਂ ਸਬਰ ਸਕੂਨ ਬਖਸ਼ਿਆ ਹੈ। ਇਸ ਕਰਕੇ ਪਾਤਸ਼ਾਹ ਜੀਓ, ਕਿੰਨੀ ਵਾਰ ਸਾਡਾ ਧਿਆਨ ਗਿਆ ਹੈ, ਕਿਉਂਕਿ ਪੁੱਤਰ ਨੇ ਨਾ, ਕਿਉਂਕਿ ਮਾਂ ਏ, ਭਾਵੇਂ ਠੀਕ ਹੈ ਸਤਿਗੁਰ ਦੇ ਮਹਿਲ ਨੇ, ਇਹੀ ਬੇਨਤੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਵਿੱਚ ਕੀਤੀ ਸੀ ਨਾ ਮਾਂ ਗੰਗਾ ਨੇ, ਵੀ ਭਾਵੇਂ ਤੁਸੀਂ ਗੁਰੂ ਹੋ, ਤੁਹਾਡੇ ਮਹਿਲ ਆ, ਬੜਾ ਕੁਛ ਹੈ। ਉਹਨਾਂ ਆਖਿਆ ਵੀ ਨਹੀਂ, ਜਿਸ ਹਿਸਾਬ ਦਾ ਮਾਹੌਲ ਹੈ, ਜਿੰਨੇ ਕਰਮੋਂ ਨੇ ਤਾਨੇ ਵੇਣੇ ਮਾਰੇ ਨੇ, ਇਸ ਕਰਕੇ ਪਾਤਸ਼ਾਹ ਸਾਰਿਆਂ ਦੀਆਂ ਝੋਲੀਆਂ ਭਰ ਦਿਓ, ਸਾਡੀ ਝੋਲੀ ਸਿੱਖਣੀ ਕਿਉਂ ਹੈ? ਇੱਕ ਔਲਾਦ ਦੀ ਦਾਤ ਬਖਸ਼ੋ, ਇੱਕ ਪੁੱਤਰ ਦੀ ਦਾਤ ਬਖਸ਼ੋ। ਇਸ ਕਰਕੇ ਮਾਂ ਨੇ ਨਾ, ਉਹਨਾਂ ਕਿਹਾ ਪਾਤਸ਼ਾਹ ਬੜੀ ਵਾਰਾਂ ਪੁੱਤਰਾਂ ਦੀ ਯਾਦ ਆਈ, ਬੜਾ ਵਾਰਾਂ ਮਨ ਭਰਿਆ ਵੀ ਹੈ, ਪਰ ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਛ ਮਿਲਿਆ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ ਨੇ ਮਹਿਲਾਂ ਦੀ ਬੇਨਤੀ ਸੁਣੀ ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ ਹਨ।
1: ਤੁਮ ਸਮਰੱਥ ਸਭ ਵਿਧ ਗੁਣ ਖਾਨੀ,
0: ਉਹਨਾਂ ਨੇ ਕਿਹਾ ਸਤਿਗੁਰੂ ਪਾਤਸ਼ਾਹ ਤੁਸੀਂ ਸਮਰੱਥ ਹੋ, ਸਾਰੇ ਗੁਣਾਂ ਦੇ ਮਾਲਕ ਹੋ, ਤੇ ਪਾਤਸ਼ਾਹ ਕਿਰਪਾ ਕਰਨੀ ਸਾਡੇ ਉੱਤੇ ਆਪਣਾ ਮਿਹਰਮਤ ਭਰਿਆ ਹੱਥ ਰੱਖਣਾ ਹੈ।
1: ਰੋਹ ਕਾਮਨਾ ਸਿੱਖ ਮਹਾਨੀ,
0: ਇਸ ਕਰਕੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਆਖਿਆ ਵੀ ਤੁਸੀਂ ਜਿਹੜਾ ਸਾਨੂੰ ਐਸੀ ਦਾਤ ਬਖਸ਼ੋ ਵੀ ਅਸੀਂ ਵੀ ਤੁਹਾਡੇ ਦੇ ਵਾਂਗ ਆਪਣੇ ਪੰਥ ਦੀ ਸੇਵਾ ਕਰ ਸਕੀਏ।
1: ਮੈਂ ਅਤ ਦੁਖੀ ਨਿਕਟ ਤੁਮ ਰਹੀ,
0: ਮਾਤਾ ਸੁੰਦਰੀ ਜੀ ਨੇ ਬੇਨਤੀ ਕੀਤੀ ਵੀ ਸਾਡੇ ਦੁਖੀ ਹੋਣ ਦਾ ਕੋਈ ਕਾਰਨ ਬਣਿਆ ਹੀ ਨਹੀਂ ਹੈ।
1: ਇੱਕ ਪੁੱਤਰਾ ਤਿਸ ਭੀ ਮ੍ਰਿਤ ਲਹੀ,
0: ਇਸ ਕਰਕੇ ਪਾਤਸ਼ਾਹ ਜੀ ਭਾਵੇਂ ਮਾਂ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ, ਉਹਨਾਂ ਕਿਹਾ ਵੀ ਪਾਤਸ਼ਾਹ ਜੀ ਭਾਵੇਂ ਸਾਡੇ ਪੁੱਤਰਾਂ ਦੀ ਸ਼ਹਾਦਤ ਨੇ ਕਿਸੇ ਸਮੇਂ ਸਾਨੂੰ ਵਿਰਾਗ ਦੇ ਨਾਲ ਝੰਡੋੜਿਆ ਸੀ, ਇਸ ਕਰਕੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਬਖਸ਼ੀ। ਇੱਕ ਮਾਂ ਕਹਿ ਰਹਿੰਦੀ ਹੈ ਵੀ ਕਿਸੇ ਦਾ ਜਵਾਨ ਪੁੱਤ ਚਲਾ ਜਾਵੇ ਨਾ, ਅਤੇ ਉਹ ਮਾਂ ਕਹਿੰਦੀ ਵੀ ਉਹਦੇ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਕੋਈ ਨਹੀਂ ਹੈ, ਸਿਰਫ ਇੱਕ ਜਿੰਦਾ ਲਾਸ਼ ਬਣ ਕੇ ਉਹ ਜੀਵਨ ਬਤੀਤ ਕਰਦੀ ਹੈ। ਪਰ ਮਾਂ ਸੁੰਦਰੀ ਜਿੰਨੇ ਆਪਣੇ ਪੁੱਤਰਾਂ ਨੂੰ ਵਾਰਿਆ, ਉਹਨੇ ਆਖਿਆ ਪਾਤਸ਼ਾਹ ਇਹ ਜ਼ਿੰਦਗੀ ਜਿਹੜੀ ਤੁਹਾਡੇ ਚਰਨਾਂ ਦੇ ਵਿੱਚੋਂ ਬਖਸ਼ ਲਈ ਹੋਈ ਹੈ, ਇਹ ਅੱਗੇ ਵੀ ਤੁਹਾਡੇ ਚਰਨਾਂ ਵਿੱਚ ਹੀ ਬਤੀਤ ਹੋਣੀ ਹੈ।
1: ਵਿਚਰ ਏਕ ਨੀ ਰਹੇ ਇਸ ਥਾਈ,
0: ਇਸ ਕਰਕੇ ਪਾਤਸ਼ਾਹ ਤੁਸੀਂ ਆਗਿਆ ਕਰੋ, ਤੁਸੀਂ ਹੁਕਮ ਕਰੋ, ਅਸੀਂ ਤੁਹਾਡੀ ਤੁਹਾਡਾ ਹੁਕਮ ਲੈ ਕੇ, ਤੁਹਾਡੀ ਆਗਿਆ ਲੈ ਕੇ ਇਸ ਥਾਂ 'ਤੇ ਹੀ ਵਿਚਰਾਂਗੇ। ਉੱਥੇ ਜਾ ਕੇ ਅੱਗੇ ਜਾ ਕੇ ਉਹਨਾਂ ਨੇ ਸਤਿਗੁਰ ਦੇ ਨਾਲ ਇਹ ਬਚਨ ਕੀਤੇ ਅਤੇ ਬੜੀ ਯੋਗ ਅਗਵਾਈ ਜਿਹੜੀ ਹੈ ਕੌਮ ਦੀ ਕੀਤੀ। ਇਹ ਸਾਰੀਆਂ ਬਖਸ਼ਾਂ, ਇਹ ਸਾਰੀਆਂ ਰਹਿਮਤਾਂ ਪਾਤਸ਼ਾਹ ਨੇ ਆਪਣੇ ਮਹਿਲਾਂ ਦੀ ਝੋਲੀ ਵਿੱਚ ਪਾਈਆਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਸ ਕਰਕੇ ਦਾਤਾ ਜੀ, ਇੱਥੋਂ ਤੱਕ ਲੜੀਵਾਰ ਗੁਰ ਇਤਿਹਾਸ ਆਪ ਜੀ ਨੇ ਸ਼ਰਵਣ ਕੀਤਾ। ਅੱਗੇ ਦੀਆਂ ਵਿਚਾਰਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਜੀ ਕੱਲ੍ਹ ਦੇ ਦੀਵਾਨ ਅੰਦਰ ਆਪ ਜੀ ਨੇ ਵਿਚਾਰਾਂ ਸ਼ਰਵਣ ਕਰਨੀਆਂ। ਆਓ ਦੋਹਰੇ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਕਿਸ ਆਲਮ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਵਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋ ਲਈ ਸੁਮਤ ਬਖਸ਼ਣਾ, ਦਰ ਆਇਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਸੁਖ ਹੋਵੇ ਨਾਮ ਚਿਤ ਆਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਿੱਖੋ ਸਤਿ ਆਰੇ।

Guru Granth Sahib Ji Maharaj.

चार

ਆਪ ਜੀ ਦੇ ਹਾਜ਼ੂਰ ਆਪ ਜੀ ਦੇ ਰਾਜ ਗੁਰਸਾਹਿਬ।

ਪ੍ਰਾਣੇ ਸਰਬ ਜਗਾਇਆ।

ਆਪਣੇ ਪਤੀ ਕਾ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗਾਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ।

ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬਾਤਰੂ ਸ਼ਹੀਦੋ, ਸਿੰਘੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਸਿੱਖੇ ਸਿਦਕ ਕੇਸਾ ਸਵਾਸਾ ਸੰਗਰਸ ਨਿਭਾਈ, ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ।

0: ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰੂਪੀ
1: ਸਰਬੱਤ ਦਾ ਭਲਾ ਸਵਾਹਿ ਗੁਰੂ ਜੀ ਕਾ

Thank you.

Thank you.

Thank you.

ಕೆಲಸ

I'm

ಸಂಪಾದನೆ

Thank you.

Thank you.

ਗੁਰਦੁਆਰਾ ਗੋਬਿੰਦ ਸਾਹਿਬ ਜਪ ਕਰ ਗੁਰੂ ਸਾਹਿਬਾਨ ਦਾ ਇਤਿਹਾਸ ਸੁਣਾਇਆ।

सच्चा

ਸਤਿ ਸ਼੍ਰੀ ਅਕਾਲ।

ಶಾಲೆ

Thank you.

ಹಚ್ಚ

ਸਤਿ ਸ਼੍ਰੀ ਅਕਾਲ।

लेकिन

Sarvam

ओडिया

Para o

सदगुरु जी आपका जिन सत्य।

ਸਤਿ ਸ਼੍ਰੀ ਅਕਾਲ।

ਸ੍ਰੀ ਵਾਹਿਗੁਰੂ ਸ੍ਰੀ ਵਾਹਿ ਰਸਾਵਲ ਛੰਦ ਛੰਦ ਵਾਜੇ ਭਜੇ ਗੁਲਾਜੇ ਗੁਲਾਜੇ ਖਤਰੀ ਖਤਰੀ ਭੋਲ ਵਾਜੇ ਬਜੇ ਤੁਮ ਲਾਜੇ ਕਹੇ ਖਤਰੀ ਖਤਰੀ ਵਾਯੋ ਘੋਰ ਜੋਧਨ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ ਜਲ

ಶ್ರೀ ಗಿರಿ ಗಿರಿ

ਗੁਰੂ ਬਿਨ ਸਰੁਕਿਨ ਨ ਪਾਇਆ, ਬਿਨ ਸਰੁਕਿਨ ਨ ਪਾਇਆ। ਸਤਿਗੁਰ ਵਿਚਾਰ ਰੱਖਿਓ ਰਾਗ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਵੇਂ ਚੋਂ ਮੋਹ ਚੁਕਾਇਆ। ਉਤਮਿਓ ਵਿਚਾਰ

ਬੜੀ ਸੇਵ ਕੀਤੀ ਸੰਤੋ ਕੇ ਜਿਨ ਸਚੋ ਸੱਜੇ ਵਰਤਾਇਆ ਜਿਸੂ ਦੇ ਮਿਲ ਸਤਾ ਤਿਨੀ ਸੱਚ ਕਮਾਇਆ ਸਤਿਗੁਰ ਮੇਰੇ ਸਰਬਾ ਜਿਨ ਕਿਰਦੇ ਸਚ ਵਸਾਇਆ ਮੂਰਖ ਸਤ ਨ ਜਾਣੇ।

Thank you.

Oh,

ਸਰਪ੍ਰਗਨਾ ਦੀ ਹੇਠ ਜਲਾਂਦਾ ਪਿਆਰ ਜਲਾਂਦਾ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ ਧਰਮ

अपना

Hallelujah.